0: ਮਿਥਿਆ ਕਹਿਤਾ
1: ਕਿਰਤਨੰਦ ਕਾ ਧੁਰੀ ਪਿਆ
0: ਨਾਨਕ ਜੋਤਿਸ ਪਾਵੇ ਸੋਈ ਥੀਆ
1: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ
0: ਸੰਤ ਕੈ ਦੁਖੀ ਕੋ ਦਰਗਹਿ ਮਿਲੇ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ
0: ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ
0: ਸੰਤ ਕਾ ਦੁਖੀ ਉੱਠ ਚਲੇ ਨਿਰਾਸਾ
1: ਸੰਤ ਕੇ ਦੁਖ ਨ ਦ੍ਰਿਸ਼ਟੇ ਕੋਏ
0: ਜੈਸਾ ਪਾਵੇ ਤੈਸਾ ਕੋਈ ਹੋਏ।

0: ਸਭ ਕਰ ਦਿਸਕੇ ਸਭ ਦਿਸਕੇ ਸਭ ਕਰ ਦਿਸਕੇ ਉਹ ਕਰਨੇ ਹਾਰ
1: ਜਪ ਜਪ ਸਭ ਦਿਸਕੇ ਠਾਉ ਜਪ ਜਪ ਜੀਵੇ ਨਾਨਕ ਹਰ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ
1: ਨਾਮ ਕੇ ਧਾਰੇ ਸੁਨਣ ਗਿਆਨ ਧਿਆਨ
0: ਨਾਮ ਕੇ ਧਾਰੇ ਆਕਾਸ ਪਤਾਲ
1: ਨਾਮ ਕੇ ਧਾਰੇ ਸਗਲੇ ਆਕਾਰ
0: ਨਾਮ ਕੇ ਧਾਰੇ ਪੁਰੀਆ ਸਭ ਭਵਨ
1: ਨਾਮ ਕੇ ਸੰਗ ਉਦਰੇ ਸੁਨ ਸਰਵਨ
0: ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮੈਂ

0: ਤਤ ਸਤ ਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੈ ਬਜਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਵਚਨ ਸਾਧੂ
0: ਉਪਦੇਸ਼ ਜਨ ਜਨ ਕੈ ਹਿਰਦੇ ਪਰਵੇਸ
1: ਸਤ ਨਿਰਤ ਪੂਜੇ ਜੇ ਕੋਏ
0: ਜਬਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ

0: ਸਿੱਖ ਬੇਕਾਰ ਤੇ ਹਟ
1: ਸਤਿਗੁਰ ਸਿੱਖੋ ਨਾਮ ਧਨ ਦੇਹ
0: ਗੁਰ ਕਾ ਸਿੱਖ ਵਡ ਪਾਗੀ ਹੈ
1: ਸਤਿਗੁਰ ਸਿੱਖਾ ਹਰਤ ਬਲਤ ਸਵਾਰ
0: ਸਤਿਗੁਰ ਸਿੱਖੋ ਜੀ ਨਾਲ ਸਵਾਰ
1: ਗੁਰ ਕੇ ਗ੍ਰਹਿ ਸੇਵਕ ਜੋ ਰਹਿ
0: ਗੁਰ ਕੀ ਆਗਿਆ ਮਨ ਮੈਂ ਸਹਿ
1: ਆਪ ਉਸਕੋ ਕਰ

0: ਤਮਾਏ ਠਾਣ ਵਰਤਾਈ
1: ਨੰਦ ਪਿਆ ਦੁਖ ਨਾ ਠੇ ਪਾਈ
0: ਜਨਮ ਮਨ ਕੇ ਮਿਟੇ
1: ਅੰਦੇਸੈ ਸਾਧੂ ਕੇ ਪੂਰਨ ਉਪਦੇਸੈ
0: ਬਹੁ ਚੁਕਾ ਨਿਰਭਉ ਹੋਏ ਵਸੈ
1: ਸਗਲ ਬਿਆਦ ਮਨ ਤੇ ਖੈ ਨਸੈ
0: ਜਿਸਕਾ ਸਾਤਿਨ ਕਿਰਪਾ ਧਾਰੀ
1: ਸੰਗ ਜਪ ਨਾਮ ਬਰਾਰੀ
0: ਚਿਤ ਪਾਈ ਚੁਕੇ ਭਰਮ ਗਵਨ
1: ਸੋ ਨਾਨਕ ਹਰ ਹਰ ਜਸ ਸਰਵਨ।

0: ਜਗਧਾਰੀ ਆਪਨ ਸੁਨ ਸਮਾਦ
1: ਪੈਰ ਬਰੋਕੇ ਸੰਗ ਕਮਾਦ
0: ਜਬ ਇਸਕਾ ਵਰਨ ਚੇਨ ਨਾ ਜਾਪਤ
1: ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਆਪਾਰ ਬ੍ਰਹਮ
1: ਤਮੋ ਕਹਾ ਕਿਸ ਹੋਵਤ ਪਰਮ
0: ਆਪਨ ਖੇ ਲਿਆ ਵਰਤੀਜਾ
1: ਕਰਨੇ ਹਾਰ ਨਾ ਦੂਜਾ
0: ਜਬ ਹੋਵਤ

0: ਭਾਵਨਾਸੀ ਸੁਖਿਆ ਆਪਣੇ ਆਸਨ
1: ਜਨਮ ਮਰਨ ਕੋ ਕਹਾਂ ਬਿਲਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ
1: ਜਬ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਵੇਕਾ
1: ਤਾਰਕ ਚਿਤ੍ਰ ਗੋਪਦ ਕਿਸ ਪੁੱਛਤ ਲੇਖਾ

0: ਆਪਣ ਸੰਗ ਰਾਤ
1: ਤਾਕਿ ਕਦਮ ਚ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸਕਾ ਕੀਆ ਸਭ ਪ੍ਰਵਾਨ
0: ਪ੍ਰਸਾਦ ਨਾਨਕ ਇਹੋ ਜਾਨ
1: ਜੋ ਜਾਣੇ ਤੇ ਸਦਾ ਸੁਖ ਹੋਏ
0: ਆਪ ਮਿਲਾਏ ਲਾਏ ਪ੍ਰਭ ਸੋਏ
1: ਹੋ ਧਨਵੰਤ ਕੁਲਵੰਤ ਪਦਵੰਤ
0: ਜੀਵਨ ਮੁਕਤ ਤਿਸਰੇ ਦੇ ਪਗ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਆਪਣੀ ਸੇਵਾ ਆਪ ਲਈ। ਸੁਖਮਨੀ ਸਾਹਿਬ ਦੇ ਜਾਪ ਇਹ ਗੁਰੂ ਕੀ ਰਹਿਮਤ ਹੈ, ਬਖਸ਼ਿਸ਼ ਹੈ, ਜਿਹਨੂੰ ਮਹਾਰਾਜ ਆਪਣੇ ਚਰਨਾਂ ਵਿੱਚ ਬਹਾਲ ਕਰਕੇ ਆਪਣਾ ਜਾਪ ਕਰਵਾਉਂਦੇ ਨੇ। ਉਹੀ ਕਰਵਾਉਂਦੇ ਨੇ, ਅਸੀਂ ਨਹੀਂ ਕਰ ਸਕਦੇ। ਇਹ ਉਸਦੀਆਂ ਮਿਹਰਾਂ ਨੇ, ਉਸਦੀਆਂ ਰਹਿਮਤਾਂ ਨੇ। ਸੋ ਭਾਗਾਂ ਵਾਲੇ ਹੋ, ਜੋ ਵੀ ਮਾਇਪਾ ਨੇ ਹਿੱਸਾ ਪਾਇਆ ਹੈ ਸਤਿਗੁਰ ਮਿਹਰ ਕਰਨ ਨਾਲ, ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਧਰਮ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸੋ ਆਵਾ ਅਖੰਡ ਪਾਠ ਚੱਲ ਰਹੇ ਨੇ ਕੱਲ੍ਹ ਦੇ, ਜਿਹਨਾਂ ਦੇ ਭੋਗ ਕੱਲ੍ਹ ਵੀਰਵਾਰ ਵਾਲੇ ਦਿਨ ਪੈਣੇ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ। ਗ੍ਰੀਨ ਮਾਜ ਪਾਤਸ਼ਾਹ ਮਹਾਨ ਪਰਉਪਕਾਰੀ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਕੱਲ੍ਹ ਹੈ। ਸੋ ਕੱਲ੍ਹ ਨੂੰ ਸ਼ਾਮਾਂ ਨੂੰ ਅਖੰਡ ਪਾਠਾਂ ਦੇ ਭੋਗ ਪੈਣੇ ਨੇ, ਉਪਰੰਤ ਦੀਵਾਨ ਸਜੇਗਾ ਅਤੇ ਉਸੇ ਹੀ ਪ੍ਰਥਾਏ ਵੀਕਐਂਡ ਦੇ ਪਾਠ ਹੈ ਜੋ ਆਪਾਂ ਫਰਾਈਡੇ ਰੱਖਣੇ ਨੇ ਸਵੇਰੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣੇ ਨੇ। ਦੋ ਪੁਰਬ ਇਕੱਠੇ ਆ ਰਹੇ ਨੇ, ਇੱਕ ਤਾਂ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਹਨਾਂ ਦਾ ਜੋ ਪੁਰਬ ਹੈ ਮੀਰੀ ਪੀਰੀ ਦਾ। ਮੀਰੀ ਪੀਰੀ ਦੀ ਸਥਾਪਨਾ ਜਿਸ ਦਿਨ ਕੀਤੀ ਸੀ ਉਹ ਦਿਨ ਮੰਗਲਵਾਰ ਸੀ ਕੱਲ੍ਹ ਦਾ, ਉਹ ਵੀ ਆਪਾਂ ਵੀਕਐਂਡ 'ਤੇ ਮਨਾਉਣਾ ਹੈ। ਸੋ ਬੇਨਤੀ ਕਰਾਂਗਾ ਸਾਰੇ ਮਾਇਪਾ ਦੇ ਚਰਨ 'ਚ ਭਾਈ ਵੱਧ ਚੜ ਕੇ ਆਓ, ਗੁਰੂ ਕੇ ਪੁਰਬ ਮਨਾਈਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਹੁਣ 6 ਵਜੇ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੋਵੇਗਾ, ਉਹ ਇਸ ਵਿੱਚ ਸਾਰਿਆਂ ਨੇ ਭਾਗ ਲੈਣਾ ਜੀ। ਫੁੱਲਾਂ 'ਚ ਕਦੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Guru.

ਸੋਪਾਤ ਸਾਹੋ ਸਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ।

ਬਖਾਣਾ ਜੋ ਸੇਵੈ ਹੈ ਜੋ ਸੇਵੈ ਤੁਦ ਡੀ ਜਾਣ ਨਾਨਕ ਤਿਨ ਕੁਰਮਾਣਾ ਹਰ ਧਿਆਵਹਿ ਹਰ ਧਿਆਵਹਿ ਤੁਦ ਡੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ।

ਸਦਾ ਕੁਰਬਾਨੀ ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇਂ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਰਾਮ ਜਪਿਆ ਵੰਡ ਕੇ ਛਕਿਆ ਦੇ ਤਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ

ਵਾਲਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸੁਆਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਤ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਪ੍ਰਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾ, ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ,

ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਮ ਨੇ, ਓਟਿਆਂ ਦੀ ਓਟ ਨੇ, ਆਸਰਿਆਂ ਦੇ ਆਸਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਹਫ਼ਤਾਵਾਰੀ ਸੁਖਮਨੀ ਸਾਹਿਬ ਦੇ ਜਾਪ ਸੰਗਤੀ ਰੂਪ ਵਿੱਚ ਹੋਏ, ਉਪਰੰਤ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਪਤਰਨੇ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਸੱਚੇ ਪਾਤਸ਼ਾਹ ਜੀ ਸਮੂਹ ਸਾਧ ਸੰਗਤ ਵੱਲੋਂ, ਸੱਚੇ ਪਾਤਸ਼ਾਹ ਜੀ ਸੁਖਮਨੀ ਸਾਹਿਬ ਜੀ ਦੇ ਜਾਪ, ਸੱਚੇ ਪਾਤਸ਼ਾਹ ਜੀ ਇੱਕ ਭੈਣ ਜੀ ਅਰਦਾਸ ਕਰਵਾਉਂਦੇ ਹਨ, ਸੱਚੇ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਕੀਤੇ ਗਏ ਸੱਚੇ ਪਾਤਸ਼ਾਹ, ਕਿਰਪਾ ਕਰਨੀ ਪਾਤਸ਼ਾਹ ਜੀ ਮੇਰਾ ਪ੍ਰਾਰਥ ਰੱਖਣਾ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨੀ। ਗੁਪਤ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਕਰਵਾਉਂਦੇ ਹਨ ਕਿ ਨਵਾਂ ਘਰ ਬਣਾਉਣ ਲੱਗੇ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਆਪ ਜੀਆਂ ਨੇ ਸਾਰੇ ਕਾਰਜ ਚੜ੍ਹਦੀ ਕਲਾ ਨਾਲ ਆਪ ਕਰਵਾ ਲੈਣੇ। ਸੱਚੇ ਪਾਤਸ਼ਾਹ ਜੀ ਤਨਵੀਰ ਸਿੰਘ ਦੇ ਜਨਮ ਦਿਨ ਤੇ ਸ਼ੁਕਰਾਨਾ ਕਰਦਿਆਂ ਹੋਇਆਂ ਨਾਨੀ ਗੁਰਜੀਤ ਕੌਰ ਵੱਲੋਂ ਸੱਚੇ ਪਾਤਸ਼ਾਹ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ। ਕੁਲਬੀਰ ਸਿੰਘ ਸੁਰਿੰਦਰ ਗਿੱਲ ਜੀ ਦੇ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ। ਬੱਚਾ ਜੋਰਾਵਰ ਸਿੰਘ ਦੇ ਜਨਮ ਤੇ ਆਪਦਾ ਸ਼ੁਕਰਾਨਾ ਕਰ ਜਨਮ ਦਿਨ ਤੇ ਆਪਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ। ਸੱਚੇ ਪਾਤਸ਼ਾਹ ਜੀਓ ਦਰ ਕਰਦੇ ਪ੍ਰੀਤ ਪ੍ਰੀਤਵਾਨ ਗਗਨਜੀਤ ਸਿੰਘ ਨੂੰ ਆਪ ਜੀ ਨੇ ਨਵੀਂ ਕਾਰ ਬਖਸ਼ ਕੀਤੀ ਹੈ, ਆਪਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ। ਸਭ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖਵਾਗ ਦੀ ਬਖਸ਼ ਕਰੇ, ਸ੍ਰੀ ਮੁਖਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਤੇ ਜਿਨ੍ਹਾਂ ਮਿਲਿਆ ਨਾਮ ਕਿਤਾਬੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ, ਸੋਦਾ ਰਹਿਰਾ ਸਾਹਿਬ ਜੀਆਂ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਅਰਦਾਸ ਬੇਨਤੀ ਹੋਈ ਹੈ, ਸ੍ਰੀ ਮੁੱਖ ਵਾਗ ਸਤਿਗੁਰਾਂ ਨੇ ਬਖਸ਼ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ਼ਾਮ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਕੱਲ੍ਹ ਨੂੰ ਗੁਰੂ ਘਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਮਨਾਏ ਜਾਣੇ ਹਨ, ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਣਗੀਆਂ। ਫਿਰ ਸ੍ਰੀ ਰਹਿਰਾ ਸਾਹਿਬ ਦੇ ਪਾਠ ਵਿਸ਼ੇਸ਼ ਦੀਵਾਨ ਸਾਜ ਰਹੇ ਹਨ। ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ, ਅਤੇ ਇਸੇ ਸੰਬੰਧ ਵਿੱਚ ਹੀ ਜੋ ਸ਼ੁੱਕਰਵਾਰ ਨੂੰ ਫਿਰ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹੋਣੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ, ਸਭ ਸੰਗਤਾਂ ਨੇ ਲਾਹਾ ਲੈਣਾ ਜੀ। ਨਾਲ ਨਾਲ ਜੋ ਹਰ ਸਾਲ ਦੀ ਤਰ੍ਹਾਂ ਅਖੰਡ ਕੀਰਤਨੀ ਜਥੇ ਵੱਲੋਂ ਸਾਲਾਨਾ ਸਮਾਗਮ ਆ ਰਹੇ ਹਨ, ਜੋ ਵੀਰਵਾਰ ਕੱਲ੍ਹ ਤੋਂ ਸ਼ੁਰੂ ਹੋ ਰਹੇ ਹਨ, ਕੱਲ੍ਹ ਸ਼ਾਮ ਦੇ ਦੀਵਾਨ ਗੁਰੂ ਘਰ ਟੇਸੀ ਵਿਖੇ ਹਨ। ਸ਼ੁੱਕਰਵਾਰ ਸਵੇਰੇ ਪਹਿਲਾਂ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ, ਅਤੇ ਸ਼ਾਮ ਨੂੰ ਜੋ 6:30 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਜਿਹੜੇ ਦੀਵਾਨ ਹੋਣਗੇ ਗੁਰੂ ਘਰ ਫਰੀ ਮੋੜ ਵਿਖੇ ਹੋਣੇ ਹਨ। ਸ਼ਨੀਵਾਰ ਨੂੰ ਸਵੇਰ ਨੂੰ ਗੁਰੂ ਘਰ ਟੇਸੀ ਵਿਖੇ ਹੋਣੇ ਹਨ, ਜੋ ਆਸਾ ਦੀ ਵਾਰ ਦੇ ਕੀਰਤਨ ਅਤੇ ਨਾਲ ਨਾਲ ਅੰਮ੍ਰਿਤ ਸੰਚਾਰ ਹੋਣਗੇ। ਅਤੇ ਸ਼ਨੀਵਾਰ ਜੋ 25 ਤਰੀਕ ਸ਼ਾਮ ਨੂੰ ਰਹਿਣ ਸਭਾਈ ਕੀਰਤਨ ਗੁਰੂ ਘਰ ਫਰੀ ਮੋੜ ਵਿਖੇ ਹੋਣੇ ਹਨ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਲਾਹਾ ਲੈਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪਲਟੁਕ ਦੀ ਖਿਮਾ। ਸਵਾ ਹੁਣ ਆਦਿ ਜੀ ਨੂੰ ਸਤਿਕਾਰ ਜੋ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਸੰਧਿਆ ਦੇ ਦੀਵਾਨ ਸਜੇ ਨੇ,

ਕਿਰਪਾ ਹੋਈ। ਉਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦੋ ਵਰ ਦਿੱਤੇ ਖਾਲਸੇ ਨੂੰ। ਪਹਿਲਾ ਵਰ ਦਿੱਤਾ, ਇਹ ਹਮਾਰੀ ਪ੍ਰਗਟ ਕਾਸੀ ਪੜ੍ਹੈ ਇਹਾਂ ਢੋਰ ਮਤ ਨਾਸੀ, ਕਿ ਲੋਕ ਕਾਸ਼ੀ ਬਨਾਰਸ ਪੜ੍ਹਨ ਜਾਂਦੇ ਆ ਵਿੱਦਿਆ ਦੇ ਲਈ। ਕਾਸ਼ੀ ਨੂੰ ਵਿੱਦਿਆ ਦਾ ਗੜ੍ਹ ਮੰਨਿਆ ਜਾਂਦਾ ਹੈ, ਵਿੱਦਿਆ ਦਾ ਘਰ ਮੰਨਿਆ ਜਾਂਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਜ ਵੀ ਕਾਸ਼ੀ ਦੇ ਵਿੱਚ ਸੰਸਕ੍ਰਿਤ ਦਾ ਇੱਕ ਤੋਂ ਇੱਕ ਵਿਦਵਾਨ ਦੇਖਣ ਨੂੰ ਮਿਲ ਸਕਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਅਸੀਂ ਉਹ ਕਾਸ਼ੀ ਜਿਹੜੀ ਹੈ ਪੰਜਾਬ 'ਚ ਸ਼੍ਰੀ ਦਮਦਮਾ ਸਾਹਿਬ

ਸੁਣਾ ਕੇ ਇੱਥੇ ਪ੍ਰਗਟ ਕਰ ਦਿੱਤੀ ਹੈ। ਇੱਥੇ ਜਿਹੜਾ ਆ ਕੇ ਵਿੱਦਿਆ ਪੜ੍ਹੇਗਾ, ਢੋਰ ਮਤ ਵੀ ਨਾਸ ਹੋ ਜਾਏਗੀ ਉਹਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੜ ਬੁੱਧੀ ਜਿਹੜੀ ਹੈ ਨਾ, ਕਈ ਬੰਦੇ ਡੁੰਨ ਵੱਟੇ ਜਿਹੇ ਹੁੰਦੇ ਆ, ਜਿਹੜੇ ਸਮਝ ਨਹੀਂ ਆਉਂਦਾ ਜਿਹਨਾਂ ਨੂੰ ਕੁਛ। ਮਹਾਰਾਜ ਕਹਿੰਦੇ ਇੱਦਾਂ ਦਾ ਬੰਦਾ ਵੀ ਆਏਗਾ ਇੱਥੇ ਆ ਕੇ ਵਿੱਦਿਆ ਪੜ੍ਹੇਗਾ ਨਾ, ਸਿਆਣਾ ਹੋ ਜਾਏਗਾ। ਸੋ ਮਹਾਰਾਜ ਸਾਹਿਬ ਜੀ ਨੇ ਵਰਦਾਨ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਦਿੱਤਾ। ਅੱਜ ਵੀ ਉੱਥੇ

ਧਰਤੀ 'ਤੇ ਜਾਂਦਾ ਗੁਰੂ ਕਾ ਸਿੱਖ। 5 ਮਿੰਟ ਕੱਢ ਕੇ ਗੁਰਦੁਆਰਾ ਲਿਖਣਸਰ ਸਾਹਿਬ ਦਰਬਾਰ ਸਾਹਿਬ ਤੋਂ ਬਾਹਰ ਨਿਕਲਦੇ ਹੀ ਖੱਬੇ ਹੱਥ ਹੈ, ਉੱਥੇ ਜਾ ਕੇ ਜਿਹੜੇ ਵਿਦਵਾਨ ਸੱਚੇ ਪਾਤਸ਼ਾਹ ਦੇ ਅਦਬ 'ਚ ਰਹਿੰਦੇ ਆ, ਭੈ 'ਚ ਰਹਿੰਦੇ ਆ, ਭਾਵਨੀ 'ਚ ਰਹਿੰਦੇ ਆ, ਉੱਥੇ ਜਾ ਕੇ ਉਹ 35 ਅੱਖਰੀ ਜ਼ਰੂਰ ਲਿਖ ਕੇ ਆਉਂਦੇ ਆ।

ਕੋਈ ਕਾਈ ਦੀ ਵੀ ਬਰਾਬਰੀ ਨਹੀਂ ਕਰ ਸਕਦਾ। ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਕਵੀ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ 'ਚ ਘਾਹ ਖੁੱਟਣ ਵਾਲਿਆਂ ਦੇ ਅੱਗੇ ਨਿਰੁੱਤਰ ਹੋ ਜਾਂਦੇ ਰਹੇ ਆ। ਪਾਉਂਟਾ ਸਾਹਿਬ ਦੀ ਪਾਵਨ ਧਰਤੀ 'ਤੇ ਜਦੋਂ ਮਹਾਰਾਜ ਸਾਹਿਬ ਜੀ 4.5 ਸਾਲ ਰਹੇ ਹੈ, ਕਵੀ ਦਰਬਾਰ ਦੇ ਸਥਾਨ ਦੇ ਉੱਤੇ ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਕਵੀ ਆਪਣੀਆਂ ਕਵਿਤਾਵਾਂ, ਆਪਣੇ ਗ੍ਰੰਥ ਲਿਖ ਲਿਖ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਦੇ ਰਹੇ। ਮਹਾਰਾਜ ਸਾਹਿਬ ਜੀ ਨੇ ਆਪ ਆਪਣੇ ਦਰਬਾਰ ਦੇ ਅੰਦਰ

ਦੇ ਉੱਤੇ ਬਤੀਤ ਕੀਤਾ, ਇੱਥੇ ਰਹਿ ਕੇ ਲਿਖਿਆ। ਉਸ ਤੋਂ ਬਾਅਦ ਮਹਾਰਾਜ ਜੀ ਦੇ ਦਰਬਾਰੀ ਕਵੀਆਂ ਨੇ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਬੇਅੰਤ ਗ੍ਰੰਥ ਲਿਖੇ ਹੈ, ਔਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਜੋ ਭੰਗਾਣੀ ਦੀ ਜੰਗ ਹੋਈ ਹੈ, ਬਚਿੱਤਰ ਨਾਟਕ ਦੀ ਬਾਣੀ ਮਹਾਰਾਜ ਸਾਹਿਬ ਜੀ ਨੇ ਕੁਝ ਹਿੱਸਾ ਇੱਥੇ ਰਚੀ ਹੈ, ਔਰ ਭੰਗਾਣੀ ਦੀ ਜੰਗ ਦਾ ਮਹਾਰਾਜ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ।

ਹਰੀ ਚੰਦ ਮਾਰੇ ਸੁਜੋਧਾ ਲਤਾਰੇ। ਕਹਿੰਦੇ ਜਦੋਂ ਹਰੀ ਚੰਦ ਰਾਜੇ ਨੇ ਸਾਡੇ ਤੀਰ ਮਾਰਿਆ ਨਾ, ਤਾਂ ਸਾਡੀ ਬੈਲਟ 'ਚ ਆ ਕੇ ਵੱਜਿਆ,

ਕਹਿੰਦੇ ਹੱਥ ਦੇ ਵਿੱਚ ਪੱਥੇ ਚੋਂ ਕੱਢਿਆ ਤੀਰ ਫੜ ਕੇ ਕਮਾਨ ਤੇ ਚਾੜ ਕੇ ਐਸਾ ਮਾਰਿਆ ਹਰੀ ਚੰਦ ਦੀ ਛਾਤੀ ਪਾੜ ਕੇ ਧਰਤੀ ਤੇ ਜਾ ਸੁੱਟਿਆ। ਹਰੀ ਚੰਦ ਮਾਰੇ ਸੁਜੋਧਾ ਲਤਾਰੇ। ਜਦੋਂ ਹਰੀ ਚੰਦ ਰਾਜਾ ਮੇਨ ਰਾਜਾ ਹੀ ਭੰਗਾਣੀ ਦੇ ਜੰਗ ਦੇ ਵਿੱਚ ਮਾਰਿਆ ਗਿਆ, ਉਸ ਵੇਲੇ ਫੌਜਾਂ ਨੂੰ ਭੱਜਣਾ ਪੈ ਗਈਆਂ, ਆਪਣੀ ਆਪਣੀ ਜਾਨ ਬਚਾ ਕੇ ਭੰਗਾਣੀ ਦਾ ਜਿਹੜਾ ਸਥਾਨ ਹੈ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਭੰਗਾਣੀ ਸਾਹਿਬ ਬਣਿਆ ਹੋਇਆ, ਆਪਣੇ ਆਪਣੇ ਘਰਾਂ ਨੂੰ ਜਾਨ ਬਚਾ ਕੇ ਚੰਗੇ ਚੰਗੇ ਯੋਧੇ ਸੂਰਮੇ ਰਾਜੇ ਮਹਾਰਾਜੇ ਜੋ ਆਏ ਸੀ ਮੈਦਾਨੇ ਜੰਗ ਨੂੰ ਛੱਡ ਕੇ ਭੱਜ ਗਏ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਅੱਗੇ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਮਹਾਰਾਜ ਜੀ ਕਹਿੰਦੇ ਮੇਰੀ ਜਿੱਤ ਹੋਈ ਹੈ, ਪਰ ਤਾਂ ਹੋਈ ਹੈ ਜੇ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦਾ ਹੱਥ ਮੇਰੇ ਸਿਰ ਦੇ ਉੱਤੇ ਸੀ। ਅਸੀਂ ਕੋਈ ਛੋਟੀ ਜਿਹੀ ਵੀ ਦਾਤ ਅਚੀਵ ਕਰ ਲਈਏ ਨਾ, ਕਹਿੰਦੇ ਨਹੀਂ ਸਮਾਉਂਦੇ ਅਸੀਂ ਇਹ ਕਰ ਲਿਆ, ਅਸੀਂ ਉਹ ਕਰ ਲਿਆ, ਅਸੀਂ ਇਹ ਜਿੱਤ ਲਿਆ, ਅਸੀਂ ਉਹ ਜਿੱਤ ਲਿਆ। ਮਹਾਰਾਜ ਜੀ ਨੇ ਜੰਗ ਜਿੱਤਿਆ, ਜੰਗ ਜਿੱਤ ਕੇ ਕਹਿ ਰਹੇ ਹੈ ਅਕਾਲ ਪੁਰਖ ਦੀ ਮਿਹਰ ਹੋਈ ਹੈ ਤਾਂ ਜਿੱਤਿਆ।

ਜਦੋਂ ਅਸੀਂ ਪਹਿਲਾਂ ਭੰਗਾਣੀ ਦਾ ਜੰਗ ਜਿੱਤਿਆ, ਵੱਡਾ ਜੰਗ, ਕਹਿੰਦੇ ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ, ਧਰਤੀ 'ਤੇ ਪੈਰ ਨਾ ਲੱਗਣ, ਰਾਜੇ ਮਹਾਰਾਜਿਆਂ ਨੂੰ ਮੈਦਾਨੇ ਜੰਗ 'ਚ ਹਰਾ ਦੇਣਾ, ਆਮ ਘਾਹ ਖੋਤਣ ਵਾਲੇ ਸਿੱਖਾਂ

ਆਪਣੇ ਧਰਮ ਦੀ ਰਾਖੀ ਦੇ ਲਈ ਬਣਿਆ। ਜਿਹੜਾ ਬੰਦਾ ਆਪਣੇ ਬੱਚਿਆਂ ਦੀ, ਆਪਣੇ ਪਰਿਵਾਰ ਦੀ, ਆਪਣੀ ਇੱਜ਼ਤ ਦੀ, ਆਪਣੀ ਪੱਗ ਦੀ ਰੱਖਿਆ ਨਹੀਂ ਕਰ ਸਕਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੀ ਬੋਲ ਨੇ, ਉਹਦੇ ਲਈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਜਿਉਂਦਿਆਂ ਬੰਦੇ ਦੀ ਪੱਗ ਲੈ ਜਾਏ। ਕਹਿੰਦੇ ਪੱਗ ਲੁਆ ਕੇ ਘਰੇ ਬਹਿ ਜਾਏ ਬੇਇੱਜ਼ਤੀ ਕਰਾ ਕੇ ਆਪਣੀ, ਕਹਿੰਦੇ ਜੋ ਵੀ ਖਾਂਦਾ ਸਭ ਹਰਾਮ ਉਹਦੇ ਲਈ। ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ

ਵੱਡਾ ਗੁਨਾਹ ਅਤਿਆਚਾਰ ਸਹਿਣਾ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋ ਸਾਧ ਸੰਗਤ ਜੀ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਇਹ ਸਾਰੀਆਂ ਵੀਰ ਰਸੀ ਬਾਣੀਆਂ ਰਚੀਆਂ

ਅਸੀਂ 48 ਗੁਰੂ ਕੇ ਸਿੱਖਾਂ ਨੂੰ ਤੁਰਕੀ ਬਾਣੀ ਸ਼ੁੱਧ ਅਰਥਾਂ ਸਮੇਤ ਸ਼ੁੱਧ ਉਚਾਰਨ ਸਮੇਤ ਸਿਖਾ ਕੇ ਕਿ ਤੁਸੀਂ ਮੇਰੇ ਵਧੇ ਮੁਕਤ ਗੁਰੂ ਕੇ ਸਿੱਖ ਹੋ ਅਤੇ ਵਧੇ ਮੁਕਤ ਤੋਂ ਭਾਵ ਹੁੰਦਾ ਸਰੀਰ ਦੇ ਸਮੇਤ ਮੁਕਤ ਹੋ ਜਾਣਾ।

ਇਸ ਤਰ੍ਹਾਂ ਕਰਕੇ ਕੁਛ ਪ੍ਰਕਰਣ ਆਉਂਦੇ ਆ, ਜੇ ਇਹਨਾਂ ਵਿਸ਼ਿਆਂ ਨੂੰ ਥੋੜਾ ਜਿਹਾ ਗਹਿਰਾਈ ਚ ਕਿਸੇ ਨੇ ਪੜ੍ਹਨਾ ਹੋਵੇ ਤਾਂ ਇਹਨਾਂ ਨੂੰ ਪੜ੍ਹ ਕੇ ਵਾਚਿਆ ਜਾ ਸਕਦਾ ਹੈ।

ਕਿ ਜਿਹੜਾ ਵੀ ਗੁਰੂ ਕਾ ਸਿੱਖ ਇਸ ਪਾਵਨ ਬਾਣੀ ਦੀ ਵਿਆਖਿਆ ਨੂੰ ਸੁਣੇਗਾ ਉਹਨੂੰ ਅਸੀਂ ਜਿਉਂਦਿਆਂ ਹੀ ਵਿਦੇਹ ਮੁਕਤੀ ਦੀ ਦਾਤ ਬਖਸ਼ਾਂਗੇ। ਔਰ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਮਹਾਰਾਜ ਸਾਹਿਬ ਜੀ ਨੇ ਦਮਦਮੀ ਟਕਸਾਲ ਅਰਥਾਂ ਦੀ ਟਕਸਾਲ ਤੋਰੀ,

ਤੋਰੀਆਂ ਨੇ ਵੱਖਰੇ ਵੱਖਰੇ ਬੂਟੇ ਲਾ ਕੇ ਉਹਨਾਂ ਨੂੰ ਨਾ ਕੋਈ ਮਿਟਾ ਸਕਿਆ, ਨਾ ਕੋਈ ਮਿਟਾ ਸਕਦਾ, ਨਾ ਕੋਈ ਮਿਟਾ ਸਕੇਗਾ। ਸੋ ਸਤਿ ਸੰਗਤ ਜੀ।

ਵਿੱਚੋਂ ਸਿੱਖ ਕੇ ਗੁਰੂ ਕੇ ਸਿੱਖ ਪਾਵਨ ਬਾਣੀ ਦਾ ਪ੍ਰਚਾਰ ਕਰਦੇ ਰਹੇ ਹੈ। ਉਨਾ ਸਮਾਂ ਕਦੇ ਕਿਸੇ ਸਿੱਖ ਨੇ ਗੁਰਬਾਣੀ ਤੇ ਗੁਰ ਇਤਿਹਾਸ ਤੇ ਸਤਿਗੁਰੂ ਤੇ ਸਤਿਗੁਰੂ ਦੇ ਸ਼ਬਦਾਂ ਤੇ ਸਤਿਗੁਰੂ ਦੇ ਬਚਨਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਭਾਵਨਾ ਦੇ ਸਹਿਤ ਆਪਣੇ ਸਤਿਗੁਰੂ ਨੂੰ ਸਰਬ ਕਲਾ ਸਮਰਾ

ਇਹੋ ਜਿਹੀ ਕਿਹੜੀ ਸ਼ੈ ਜਿਹੜੀ ਮੇਰੇ ਸਤਿਗੁਰੂ ਦੇ ਘਰ ਦੇ ਵਿੱਚ ਨਹੀਂ ਹੈ। ਐਸੀ ਭਾਵਨਾ ਰੱਖ ਕੇ ਗੁਰੂ ਕੇ ਸਿੱਖ ਸੰਗਤਾਂ ਨੂੰ ਗੁਰਬਾਣੀ ਦੀ ਵਿਆਖਿਆ ਸੁਣਾਉਂਦੇ ਰਹੇ ਹੈ ਔਰ ਗੁਰਬਾਣੀ ਦੇ ਨਾਲ ਜੋੜਦੇ ਰਹੇ ਹੈ।

ਉਹ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਸੁਣਨੀ ਹੈ, ਬਾਣੀ ਸੁਣੋ, ਬਾਣੀ ਦੇ ਅਰਥ ਸੁਣੋ, ਬਾਣੀ ਕਹਿ ਕੀ ਰਹੀ ਹੈ ਸੁਣੋ। ਤੇ ਫਜ਼ੂਲ ਦੀਆਂ ਗੱਲਾਂ ਕਰਨ ਦਾ ਕੀ ਫਾਇਦਾ, ਆਓ ਸੁਣਦੇ ਹਾਂ ਮਹਾਰਾਜ ਸਾਹਿਬ ਜੀ ਕੀ ਅੱਗੇ ਬਚਨ ਕਰ ਰਹੇ ਨੇ ਸਾਨੂੰ। ਹਾਂ, ਪ੍ਰਮਾਣ ਮਾਤਰ, ਸਮਝਾਉਣ ਮਾਤਰ ਕੋਈ ਗੱਲ ਕਹੀ ਜਾ ਸਕਦੀ ਹੈ, ਪਰ ਇਹ ਨਹੀਂ ਵੀ ਇੱਕ ਘੰਟਾ ਕਥਾ ਚੱਲ ਰਹੀ ਹੈ ਤੇ ਇੱਕ ਘੰਟੇ 'ਚ ਪੰਜ ਮਿੰਟ ਵੀ ਗੱਲ ਗੁਰਬਾਣੀ ਦੀ ਨਹੀਂ ਹੋ ਰਹੀ, ਗੁਰ ਇਤਿਹਾਸ ਦੀ ਨਹੀਂ ਹੋ ਰਹੀ। ਇੱਦਾਂ ਨਹੀਂ ਹੋਣਾ ਚਾਹੀਦਾ। ਇਤਿਹਾਸ ਦੇ, ਸਮਾਜ ਦੇ, ਦੁਨੀਆਂ ਦੇ ਪ੍ਰਮਾਣ ਲਏ ਜਾ ਸਕਦੇ ਆ ਸਮਝਾਉਣ ਦੇ ਲਈ। ਪੁਰਾਤਨ ਵਿਦਵਾਨ ਲੈਂਦੇ ਰਹੇ ਆ, ਦੂਸਰੇ ਧਰਮਾਂ ਦੇ ਪ੍ਰਮਾਣ ਵੀ ਲੈਂਦੇ ਰਹੇ ਆ। ਜਿਹੜੀ ਚੀਜ਼ ਗੁਰਮਤਿ ਨਾਲ ਮੇਲ ਖਾਂਦੀ ਹੋਵੇ, ਸਤਿਗੁਰੂ ਦੇ ਦਰ ਦੇ ਉੱਤੇ ਐਡਾ ਖੁੱਲ ਦਿਲਾ ਸਪੋਰਟ ਹੈ ਇਹ ਕਿ ਇੱਥੇ ਕਿਸੇ ਚੀਜ਼ ਦੀ ਮਨਾਹੀ ਨਹੀਂ ਹੈ। ਇੱਥੇ ਇਸਲਾਮ ਦੇ, ਇੱਥੇ ਸਨਾਤਨ ਦੇ, ਇੱਥੇ ਬੌਧ ਦੇ, ਇੱਥੇ ਕਿਸੇ ਵੀ ਧਰਮ ਦੇ ਗ੍ਰੰਥ ਦਾ ਹਵਾਲਾ ਦੇ ਕੇ ਗੱਲ ਕੀਤੀ ਜਾ ਸਕਦੀ ਹੈ ਸਮਝਾਉਣ ਦੇ ਲਈ, ਗਿਆਨ ਚ ਵਰਿਧੀ ਦੇ ਲਈ। ਪਰ ਮਨੋ ਘੜਤ ਗੱਲਾਂ, ਫਜ਼ੂਲ ਦੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਦੇ ਹਾਂ।

ਕਹਿੰਦੇ ਜਿਹੜੇ ਸੰਗਤ ਨੀ ਨਾ ਕਰਦੇ ਮਹਾਰਾਜ ਦੀ, ਬਿਨ ਸੰਗਤੀ ਬਿਨਾਂ ਸੰਗਤੀ ਤੋਂ ਸਭ ਐਸੇ ਰਹੇ, ਸਾਰੇ ਜਿਹੜੇ ਸੰਗਤ ਨਹੀਂ ਕਰਦੇ ਉਹ ਇੱਦਾਂ ਰਹਿੰਦੇ ਹੈ ਜੈਸੇ ਪਾਸ ਢੋਰ, ਪੱਪਾ ਸੱਸਾ ਸੱਸੇ ਨੂੰ ਔਂਕੜ ਪਸ, ਇਹ ਮੂਰਖ ਲਈ ਸ਼ਬਦ ਵਰਤਿਆ ਜਾਂਦਾ ਹੈ ਤੇ ਇਹਦੇ ਨਾਲ ਦੁਲੈਂਕੜ ਲੱਗ ਜਾਏ ਪਸ਼ੂ ਲਈ ਵਰਤਿਆ ਜਾਂਦਾ ਹੈ। ਕਹਿੰਦੇ ਜਿਵੇਂ ਪਾਸ ਢੋਰ ਮੂਰਖ ਬੰਦਾ, ਮੂਰਖ ਵੀ ਕਿਹੜਾ, ਸਿਰੇ ਦਾ ਮੂਰਖ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਆਣਿਆਂ ਦੀ ਕਹਾਵਤ ਹੈ ਵੀ ਮੂਰਖ ਮਿੱਤਰ ਨਾਲੋਂ ਚਤਰ ਚਲਾਕ ਦੁਸ਼ਮਣ ਚੰਗਾ, ਕਿਉਂਕਿ ਪਸ ਢੋਰ ਜਿਹੜਾ ਬਿਲਕੁਲ ਹੀ ਖਾਲੀ ਹੈ ਦਿਮਾਗ ਤੋਂ, ਕੀ ਪਤਾ ਉਹਨੇ ਕਿੱਥੇ ਬੇੜਾ ਗਰਕ ਕਰ ਦੇਣਾ ਕਿਸੇ ਦਾ। ਅੱਗੇ ਮਹਾਰਾਜ ਸਾਹਿਬ ਜੀ

ਨਾਮ ਸ੍ਰੀ ਵਾਹਿਗੁਰੂ। ਜਿਨ ਕੀਤੇ ਤਿਸੈ ਨਾ ਜਾਣਨੀ, ਜਿਹਨੇ ਪੈਦਾ ਕੀਤੇ ਹੈ। ਹੁਣ ਮਾਫ ਕਰਨਾ ਮਹਾਰਾਜ ਦੀ ਗੱਲ ਚੱਲਦੀ ਹੈ, ਕਿੰਨੇ ਲੋਕ ਨੇ ਜਿਹੜੇ ਰੱਬ ਦੀ ਗੱਲ ਸੁਣਨ ਨੂੰ ਹੀ ਤਿਆਰ ਨੇ, ਕਹਿੰਦੇ ਕੀ ਇਹ ਫਜ਼ੂਲ ਦੀਆਂ ਗੱਲਾਂ। ਜਿਹਨੇ ਪੈਦਾ ਕੀਤੇ ਹੈ, ਜਿਹਨੇ ਖਤਮ ਕਰ ਦੇਣੇ ਆ, ਉਹ ਕਹਿੰਦੇ ਰੱਬ ਕੀ ਹੈ, ਕੁਛ ਵੀ ਨਹੀਂ, ਅਸੀਂ ਕੀ ਕਰਨਾ, ਅਸੀਂ ਕੀ ਜਾਣਦੇ ਹਾਂ ਰੱਬ ਨੂੰ, ਕੱਖ ਨਹੀਂ ਜਾਣਦੇ ਅਸੀਂ। ਇੱਥੇ ਤੱਕ ਵੀ ਲੋਕ ਬਚਨ ਕਰ ਦਿੰਦੇ ਆ। ਔਰ ਯਾਦ ਰੱਖਿਓ, ਜਿਹੜੇ ਕਹਿੰਦੇ ਆ ਨਾ ਅਸੀਂ ਰੱਬ ਨੂੰ ਕੱਖ ਨਹੀਂ ਜਾਣਦੇ, ਰੱਬ ਦੀ ਨਜ਼ਰ 'ਚ ਉਹ ਵੀ ਕੱਖ ਦੇ ਸਮਾਨ ਨਹੀਂ। ਆਖੋ ਸਤਨਾਮ, ਉਹ ਕੀ ਜਾਣਦਾ, ਲੱਖਾਂ ਜੰਮਦੇ ਨੇ, ਲੱਖਾਂ ਮਰਦੇ ਨੇ, ਉਹਦੇ ਅੱਗੇ ਕੀ ਹੈ, ਕਿਸੇ ਦਾ ਵੀ, ਕਿਸੇ ਦੀ ਵੀ ਜਿਹੜੀ ਤਰਕ ਹੈ ਜਾਂ ਕਿਸੇ ਦਾ ਵੀ ਮੰਨਣਾ, ਕਿਸੇ ਦਾ ਵੀ ਨਾ ਮੰਨਣਾ, ਉਹਦੇ ਲਈ ਕੋਈ ਮਾਇਨੇ ਨਹੀਂ ਰੱਖਦਾ। ਨਾ ਮੰਨੋ, ਭਾਵੇਂ ਜਿੰਨੇ ਕੁ ਮੰਨਦੇ ਆ ਉਹਨੂੰ ਉਨੇ ਕੁ ਵੀ ਨਾ ਮੰਨੋ, ਜਿੰਨੇ ਕੁ ਮੰਨਦੇ ਆ ਇਹਨਾਂ ਨੂੰ ਉਨੇ ਕੁ ਵੀ ਨਾ ਮੰਨੋ, ਉਹਦਾ ਕੀ ਘੜ ਜਾਣਾ। ਨਾ ਉਹ ਕਿਸੇ ਦੇ ਆਖਿਆਂ ਵੱਡਾ ਹੁੰਦਾ, ਨਾ ਕਿਸੇ ਦੇ ਨਿੰਦਿਆਂ ਕਿੱਤਿਆਂ ਘਟਦਾ ਹੈ। ਜਿਵੇਂ ਇੱਕ ਮਹਾਤਮਾ ਕੋਲ ਇੱਕ ਤਾਰਕਿਕ ਬੰਦਾ ਆ ਗਿਆ, ਉਹ ਕਹਿੰਦਾ ਜੀ ਮੈਂ ਤਰਕ ਕਰਨੀ ਹੈ। ਮਹਾਤਮਾ ਕਹਿੰਦੇ ਕੀ ਤਰਕ ਕਰਨੀ ਹੈ? ਕਹਿੰਦਾ ਤੁਸੀਂ ਕਹਿੰਦੇ ਹੋ ਰੱਬ ਰੱਬ ਰੱਬ, ਮੈਂ ਨਹੀਂ ਮੰਨਦਾ ਰੱਬ ਨੂੰ। ਕਹਿੰਦੇ ਜੇ ਤੂੰ ਮੰਨਦਾ ਹੀ ਨਹੀਂ ਫਿਰ ਤੂੰ ਤਰਕ ਕੀ ਕਰਨੀ ਹੈ? ਉਹ ਕਹਿੰਦੇ ਨਹੀਂ, ਜਿਹੜਾ ਤੁਸੀਂ ਮੰਨਦੇ ਹੋ ਨਾ ਰੱਬ ਨੂੰ, ਉਹਦਾ ਖੰਡਨ ਕਰਨਾ ਮੈਂ, ਤੁਸੀਂ ਦਲੀਲ ਦਿਓ। ਮਹਾਤਮਾ ਹੱਸਣ ਲੱਗ ਪਏ, ਕਹਿੰਦੇ ਕੀ ਦਲੀਲ ਦਈਏ ਤੈਨੂੰ? ਕਹਿੰਦਾ ਗੱਲਾਂ ਆਉਂਦੀਆਂ ਨਹੀਂ, ਸਾਧ ਬਣ ਬੈਠੇ ਹੋ ਆਪਣੇ ਆਪ 'ਚ, ਅਤੇ ਹੁਣ ਜਦੋਂ ਗੱਲ ਨਹੀਂ ਆਉਂਦੀ, ਅਗਲੇ 'ਤੇ ਹੱਸ ਪੋ, ਅਗਲੇ ਦਾ ਮਜ਼ਾਕ ਬਣਾ ਦਿਓ, ਆਹ ਕੰਮ ਚੰਗਾ ਫੜਿਆ ਤੁਸੀਂ। ਮਹਾਤਮਾ ਕਹਿੰਦੇ ਨਹੀਂ, ਕਹਿੰਦੇ ਮੈਂ ਤਾਂ ਇਸ ਵਾਹਿਗੁਰੂ ਦੀ ਉਹ ਕਲਾ ਨੂੰ ਦੇਖ ਕੇ ਹੱਸ ਰਿਹਾ ਵੀ ਜਿਹਦੇ ਆਸਰੇ ਤੂੰ ਬੋਲ ਰਿਹਾ ਉਹਦਾ ਹੀ ਖੰਡਨ ਕਰਨ ਨੂੰ ਤੁਰਿਆ ਫਿਰਦਾ, ਜਿਹਦੇ ਆਸਰੇ ਤੇਰਾ ਸਵਾਸ ਚੱਲ ਰਿਹਾ, ਜਿਹਦੇ ਆਸਰੇ ਤੇਰੀ ਜਵਾਨ ਚੱਲ ਰਹੀ ਹੈ, ਤੂੰ ਕਹਿ ਰਿਹਾ ਉਹੀ ਨਹੀਂ ਹੈ। ਹਾਂ ਮੰਨ ਲਵਾਂਗੇ ਤੈਨੂੰ ਕਿ ਪਰਮਾਤਮਾ ਨਹੀਂ ਹੈ, ਤੂੰ ਸਿੱਧ ਕਰ ਦਵੇਂ ਜੇ ਆਹ ਜੋਤ ਨੂੰ ਆਪਣੇ ਚੋਂ ਕੱਢ ਕੇ ਸਾਡੇ ਨਾਲ ਗੱਲ ਕਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਿਹੜੀ ਜੋਤ ਤੇਰੇ ਅੰਦਰ ਟਿਕੀ ਹੋਈ ਹੈ ਨਾ, ਇਹਨੂੰ ਪਰੇ ਕਰ ਆਪਣੇ ਸਰੀਰ ਤੋਂ, ਫਿਰ ਗੱਲ ਕਰ ਰੱਬ ਹੈ ਕਿ ਨਹੀਂ ਹੈ, ਫਿਰ ਤੈਨੂੰ ਪੁੱਛਾਂਗੇ। ਉਹ ਕਹਿੰਦਾ ਜੀ ਇਹ ਕਿੱਦਾਂ ਕੀਤਾ ਜਾ ਸਕਦਾ ਫਿਰ? ਕਹਿੰਦੇ ਕੱਢ ਤਾਂ ਅਸੀਂ ਦਿੰਦੇ ਹਾਂ, ਬਚਨ ਕਰਾਂਗੇ, ਨਿਕਲ ਜਾਏਗੀ ਅੰਦਰੋਂ, ਪਰ ਯਾਦ ਰੱਖੀ ਜੇ ਤੇਰੇ 'ਚ ਉਹ ਨਾ ਰਿਹਾ ਨਾ, ਤੂੰ ਉਹਦੀ ਗੱਲ ਕਰਨ ਜੋਗਾ ਵੀ ਨਹੀਂ ਰਹਿਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸੇ ਵੇਲੇ ਚਰਨਾਂ 'ਤੇ ਢਹਿ ਪਿਆ, ਗੱਲ ਦਿਲ 'ਤੇ ਲੱਗ ਗਈ, ਸਮਝ ਗਿਆ ਗੱਲ, ਕਿਉਂਕਿ ਇਹੋ ਜਿਹਾ ਤਾਂ ਕੋਈ ਬੰਦਾ ਨਹੀਂ ਹੁੰਦਾ ਜਿਹਨੇ ਕਿਸੇ ਨੂੰ ਮਰਦੇ ਨਾ ਦੇਖਿਆ ਹੋਵੇ, ਕਿਸੇ ਨੇ ਮਰਨ ਤੋਂ ਬਾਅਦ ਨਾ ਦੇਖਿਆ ਹੋਵੇ। ਉਹ ਗੱਲ ਵੱਖਰੀ ਹੈ ਵੀ ਜਿਵੇਂ ਇੱਕ ਅਰਬ ਦਾ ਫਕੀਰ ਹੋਇਆ, ਜਦੋਂ ਵੀ ਕੋਈ ਚੜ੍ਹਾਈ ਕਰ ਜਾਣਾ ਨਾ, ਕਿਸੇ ਦਾ ਨੌਜਵਾਨ ਪੁੱਤ ਵੀ ਚੜ੍ਹਾਈ ਕਰ ਜਾਣਾ, ਉਹਨੇ ਉਹਦੇ ਜਨਾਜੇ ਅੱਗੇ ਨੱਚਣਾ ਜਾ ਕੇ, ਕਿ ਇਹ ਤਾਂ ਖੁਦਾ ਦੀ ਮੌਤ ਹੈ, ਖੁਦਾ ਦੀ ਮੌਤ 'ਚ ਆਉਂਦੇ ਆ ਸਭ, ਖੁਦਾ ਦੀ ਮੌਤ 'ਚ ਜਾਂਦੇ ਆ ਸਭ। ਇੱਕ ਦਿਨ ਕਹਿੰਦੇ ਉਹਦਾ ਆਪਣਾ ਨੌਜਵਾਨ ਪੁੱਤ ਚੜ੍ਹਾਈ ਕਰ ਗਿਆ, ਕਹਿੰਦੇ ਅੱਜ ਅੰਦਰੋਂ ਇੰਨਾ ਟੁੱਟਿਆ ਵੀ ਚਾਰ ਬੰਦੇ ਫੜ ਕੇ ਲੈ ਕੇ ਜਾ ਰਹੇ ਸੀ ਉਹਨੂੰ, ਕਿਸੇ ਦੁਖੀਏ ਨੇ ਜਿਹਦੇ ਪੁੱਤ ਦੇ ਜਨਾਜੇ ਅੱਗੇ ਨੱਚਿਆ ਹੋਣਾ, ਉਹਨੇ ਕਿਹਾ ਬਾਬਾ ਕੀ ਗੱਲ, ਅੱਜ ਨਹੀਂ ਨੱਚ ਹੁੰਦਾ, ਅੱਜ ਵੀ ਤਾਂ ਖੁਦਾ ਦੀ ਰਜ਼ਾ 'ਚ ਹੀ ਗਿਆ ਜਿਹੜਾ ਅੱਜ ਗਿਆ, ਅੱਜ ਕਿਹੜਾ ਆਪਣੀ ਆਪ ਚਲਾ ਗਿਆ। ਉਹ ਫਕੀਰ ਕਹਿੰਦਾ ਮੇਰੇ ਮਨ ਦਾ ਭੁਲੇਖਾ ਹੀ ਸੀ, ਲੋਕਾਂ ਨੂੰ ਦਿਲਾਸੇ ਦੇਣੇ ਸੌਖੇ ਨੇ, ਲੋਕਾਂ ਨੂੰ ਰਜ਼ਾ 'ਚ ਰੱਬ ਦੀ 'ਚ ਰਹਿਣ ਲਈ ਕਹਿਣਾ
ਲੋਕਾਂ ਦੀ ਮੌਤ ਦਾ ਸਕੂਨ ਮਨਾਉਣਾ ਬੜਾ ਸੌਖਾ, ਪਰ ਜਦੋਂ ਆਪਣੇ ਘਰ ਹੁੰਦੀ ਆ ਪਤਾ ਉਦੋਂ ਲੱਗਦਾ। ਇਸ ਕਰਕੇ ਜਦੋਂ ਬੰਦੇ ਤੇ ਆਪਣੇ ਤੇ ਗੱਲ ਆਉਂਦੀ ਹੈ, ਚੰਗੇ ਤੋਂ ਚੰਗਾ, ਨਾਸਤਿਕ ਤੋਂ ਨਾਸਤਿਕ ਬੰਦਾ ਵੀ ਹੱਥ ਜੋੜ ਕੇ ਕਹਿਣ ਲੱਗ ਪੈਂਦਾ, ਮਹਾਰਾਜ ਬਖਸ਼ ਲਈ, ਆਖੋ ਸਤਨਾਮ। ਕੋਈ ਐਸੀ ਬਿਮਾਰੀ ਹੋ ਜਾਂਦੀ ਹੈ, ਕੋਈ ਇਹੋ ਜਿਹਾ ਸਮਾਂ ਬੰਦਾ ਮੰਜੇ ਤੇ ਪੈ ਜਾਂਦਾ, ਚੰਗਿਆਂ ਚੰਗਿਆਂ ਦੇ ਹੱਥ ਜੁੜੇ ਦੇਖੇ ਆ, ਫਿਰ

ਜੀ ਫਿਰ ਖੱਟਦੇ ਕੀ ਨੇ? ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਭਾਈ ਚੋਰ ਦੀ ਉਪਾਧੀ ਮਿਲਦੀ ਹੈ, ਵੀ ਰੱਬ ਦੇ ਚੋਰ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਦੇ ਘਰੋਂ ਦਾਤਾਂ ਲੈ ਕੇ ਮੁੱਕਰੇ ਹੋਏ ਨੇ ਇਹਨਾਂ ਨੇ। ਇਹਨਾਂ ਨੂੰ ਮਹਾਰਾਜ ਜੀ ਨੇ ਇੰਨਾ ਕੁਛ ਦਿੱਤਾ ਜਿਹੜਾ ਕੁਛ ਕਿਤੋਂ ਮੁੱਲ ਖਰੀਦਿਆ ਹੀ ਨਹੀਂ ਜਾ ਸਕਦਾ। ਇੰਨਾ ਕੀਮਤੀ ਸਰੀਰ ਦਿੱਤਾ, ਇੱਕ ਇੱਕ ਅੰਗ ਇੰਨਾ ਕੀਮਤੀ ਹੈ ਮਨੁੱਖ ਦੇ ਸਰੀਰ ਦਾ, ਵੀ ਦੁਨੀਆਂ ਦੇ ਉੱਤੇ ਕੋਈ ਚੀਜ਼ ਇੰਨੀ ਕੀਮਤੀ ਹੈ ਹੀ ਨਹੀਂ ਜਿਹੜਾ ਵਾਹਿਗੁਰੂ ਨੇ ਫਰੀ 'ਚ ਦਿੱਤਾ, ਸਾਨੂੰ ਗਿਫਟ 'ਚ ਦਿੱਤਾ, ਪ੍ਰੇਮ 'ਚ ਦਿੱਤਾ, ਅਸੀਂ ਲੈ ਕੇ ਮੁੱਕਰ ਗਏ। ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ, ਇਹਨੇ ਕਿਹੜਾ ਰਹਿ ਜਾਣਾ, ਫਿਰ ਪਛਤਾਉਂਗੇ। ਇੱਕ ਗੁਣ ਬੇਹੱਜ ਹੈ।

ਪ੍ਰਗਟ ਹੋ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਤੂੰ ਹਿਰਦਾ ਗੁਪਤ ਬਸਹਿ ਦਿਨ ਰਾਤੀ, ਤੇਰਾ ਭਾਉ ਨਾ ਬੁੱਝ ਗਵਾਰੀ। ਮਹਾਰਾਜ ਵੱਸਦਾ ਤੂੰ ਹਰ ਦੇ ਹਿਰਦੇ ਵਿੱਚ ਹੈ, ਹਰ ਇੱਕ ਦੇ ਚ ਵੱਸਦਾ, ਪਰ ਜਿਹੜਾ ਬੰਦਾ ਬੁੱਧੀ ਕਰਕੇ ਗਿਆਨ ਕਰਕੇ ਭਾਵਨਾ ਕਰਕੇ ਗਵਾਰ ਹੈ ਨਾ, ਉਹ ਤੇਰੀ ਸਾਰ ਨਹੀਂ ਜਾਣ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ

ਕਰਦੇ ਆ, ਖੁਦ ਜਾਣਾ ਪੈਂਦਾ, ਧੱਕੇ ਖਾਂਦੇ ਆ ਲੋਕ ਰਾਜਨੇਤਾ ਨੂੰ ਮਿਲਣ ਲਈ, ਹੋਰ ਲੋਕਾਂ ਨੂੰ ਮਿਲਣ ਲਈ। ਪਰ ਰੱਬ ਜਿਹਦੇ ਤੇ ਖੁਸ਼ ਹੁੰਦਾ ਉਹਨੂੰ ਆਪ ਮਿਲਣ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਪ ਮਿਲਣ ਹੁੰਦਾ। ਕਦੇ ਨਹੀਂ ਸੁਣਿਆ ਕਿਸੇ ਨੇ ਕਿ ਰੱਬ ਨੇ ਫਲਾਣੇ ਨੂੰ ਸੱਦਿਆ, ਆਪ ਮਿਲਣ ਆਏ, ਆਪ ਦਰਸ਼ਨ ਦਿੱਤੇ ਆ ਕੇ। ਇਹੀ ਤਾਂ ਕਦਰ ਹੁੰਦੀ ਹੈ ਪਿਆਰਿਆਂ ਦੀ, ਜਿਹਨੂੰ ਅਸੀਂ ਪ੍ਰੇਮ ਕਰਦੇ ਹਾਂ। ਅਸੀਂ ਕਿੱਡੇ ਵੀ ਰੁਤਬੇ ਦੇ ਪਹੁੰਚ ਜਾਈਏ, ਅਸੀਂ ਆਪ ਮਿਲਣ ਜਾਂਦੇ ਹਾਂ ਉਹਨੂੰ। ਇਹੀ ਅਗਲੇ ਦਾ ਸਨਮਾਨ ਹੁੰਦਾ, ਰਿਸਪੈਕਟ ਹੁੰਦੀ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਦਾ ਇੰਨਾ ਕੁ ਸਨਮਾਨ ਕਰਦੇ ਹੈ ਕਿ ਜਿਹੜਾ ਵੀ ਉਹਨੂੰ ਯਾਦ ਕਰਦਾ, ਚੇਤੇ ਕਰਦਾ, ਉਹਦਾ ਨਾਮ ਜਪਦਾ, ਉਹਨੂੰ ਆਪ ਮਿਲਣ ਲਈ ਜਾਂਦਾ। ਔਖਾ ਕੁਛ ਨਹੀਂ। ਸੂਫੀ ਫਕੀਰ ਬੁੱਲੇ ਸ਼ਾਹ ਹੋਏ ਹੈ, ਉਹ ਕਹਿੰਦੇ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਪਾਉਣਾ। ਕਹਿੰਦੇ ਰੱਬ ਨੂੰ ਪਾਉਣਾ ਔਖਾ ਨਹੀਂ, ਸੰਸਾਰ ਵੱਲੋਂ ਤੋੜ ਕੇ ਉਹਦੇ ਨਾਲ ਜੋੜਨਾ ਹੀ ਆਪਣੇ ਆਪ ਨੂੰ, ਬਸ ਇੰਨਾ ਕੀ ਕੰਮ ਹੈ, ਇੰਨਾ ਕੀ ਕੰਮ। ਮਹਾਰਾਜ ਦੀ ਬਾਣੀ ਨੇ ਕਿਹਾ

ਕੀਤੀ ਹੈ। ਕਹਿੰਦੇ ਤੂੰ ਵਾਹਿਗੁਰੂ ਦੀ ਜੋਤ ਹੈ, ਬਸ ਬਾਹਰਲਾ ਧਿਆਨ ਛੱਡ ਕੇ ਆਪਣੇ ਅੰਦਰ ਨੂੰ ਨਜ਼ਰ ਮਾਰ, ਅੰਤਰਮੁਖੀ ਬਿਰਤੀ ਕਰ, ਅੰਦਰੋਂ ਜੋਤ ਪ੍ਰਗਟ ਹੋ ਜਾਏਗੀ। ਜਾਂ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਨਾਮ ਜਪੀ ਜਾਓ, ਜਪਦੇ ਜਪਦੇ ਜਪਦੇ ਜਪਦੇ ਪ੍ਰਕਾਸ਼ ਹੋ ਜਾਂਦਾ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਲੱਕੜ ਨਾਲ ਲੱਕੜ ਘਸਾ ਘਸਾ ਕੇ ਅੱਗ ਬਾਲ ਲੈਂਦੇ ਸੀ ਨਾ, ਉੱਦਾਂ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਅੰਦਰ ਜੋਤ ਜਗ ਪੈਂਦੀ ਹੈ, ਪ੍ਰਕਾਸ਼ ਹੋ ਜਾਂਦਾ, ਵਾਹਿਗੁਰੂ ਦਾ ਦਰਸ਼ਨ ਹੋ ਜਾਂਦੇ ਨੇ ਅੰਦਰੋਂ ਹੀ। ਜੰਮਣਾ ਮਰਨਾ ਆ ਦੁੱਖ ਤਕਲੀਫਾਂ ਸਭ ਕੱਟੇ ਜਾਂਦੇ ਨੇ।

ਸਾਖੀ ਉਹਦਾ ਸਾਕਸ਼ਾਤ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ। ਔਖਾ ਕੁਛ ਨਹੀਂ ਹੈ, ਲੇਕਿਨ ਉਹਦੇ ਲਈ ਅਸੀਂ ਸਮਾਂ ਹੀ ਕਦੋਂ ਕੱਢਦੇ ਹਾਂ। ਹੁਣ ਦੋ ਗੱਲਾਂ ਆਪਾਂ ਦੁਨਿਆਵੀ ਲੈ ਲਈਏ। ਇੱਥੇ ਜਿੰਨੇ ਬੰਦੇ ਇੱਥੇ ਆਪਾਂ ਬੈਠੇ ਹਾਂ, ਆਪਣੇ ਇੱਕ ਦਿਨ ਆਪਣੇ ਮਾਂ ਬਾਪ ਵੀ ਛੱਡ ਕੇ ਆਏ ਸੀ, ਬਣੇ ਬਣਾਏ ਘਰ ਬਾਰ ਜ਼ਮੀਨ ਜਾਇਦਾਦ ਬੜਾ ਕੁਛ ਛੱਡ ਕੇ ਆਏ, ਕਾਹਦੇ ਲਈ? ਕਹਿੰਦੇ ਜੀ ਦੋ ਰੋਟੀਆਂ ਅਤੇ ਸਕੂਨ ਦੇ ਲਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚੋ ਸੱਚ ਆਪਣੇ ਦਿਲ 'ਤੇ ਹੱਥ ਰੱਖ ਕੇ ਦੱਸਿਓ ਵੀ ਸਾਰੀ ਜ਼ਿੰਦਗੀ ਉਹ ਦੋ ਰੋਟੀਆਂ ਸਕੂਨ ਨਾਲ ਖਾਧੀਆਂ ਕਦੇ? ਮੈਨੂੰ ਤਾਂ ਨਹੀਂ ਲੱਗਦਾ। ਕੋਈ ਭਾਗਾਂ ਵਾਲਾ ਹੋਏਗਾ ਜਿਹਨੇ ਦੋ ਰੋਟੀਆਂ ਸਕੂਨ ਨਾਲ ਖਾਧੀਆਂ ਹੋਣਗੀਆਂ। ਭੱਜੇ ਜਾਂਦੇ ਰੋਟੀ ਹੱਥ 'ਚ, ਚਾਹ ਹੱਥ 'ਚ, ਇਹ ਹੱਥ 'ਚ, ਸਾਰੀ ਜ਼ਿੰਦਗੀ ਸਟਰਗਲ ਕਰਦਿਆਂ ਕੱਢ ਦਿੱਤੀ। ਆਪਣੇ ਆਪ ਬਾਰੇ, ਆਪਣੇ ਸਕੂਨ ਬਾਰੇ ਸੋਚਿਆ ਹੀ ਨਹੀਂ ਕੁਛ। ਅਤੇ ਜਿਨ੍ਹਾਂ ਲਈ ਬਹੁਤ ਕੁਛ ਕੀਤਾ ਉਹਨਾਂ 'ਚੋਂ ਬਹੁਤ ਇਹ ਕਹਿ ਕੇ ਛੱਡ ਕੇ ਡਸ ਨੋਟ ਮੈਟਰ, ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ। ਮੈਨੂੰ ਇੱਕ ਬਾਪੂ ਮਿਲਿਆ, ਕਹਿੰਦਾ ਜੀ 25-30 ਘਰ ਨੇ ਲੰਡਨ 'ਚ। ਬੱਚੇ ਕਹਿੰਦੇ ਅਸੀਂ ਕੀ ਕਰਨੇ ਆ ਤੇਰੇ, ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੇ, ਸਾਨੂੰ ਆਪਣੀ ਜ਼ਿੰਦਗੀ ਜਿਉਣ ਦੇ ਬਾਪੂ, ਤੂੰ ਆਪਣੀ ਜ਼ਿੰਦਗੀ ਜਿਉ। ਕੀ ਖੱਟਿਆ ਫਿਰ ਉਹਨੇ? ਸੋ ਮਾਫ ਕਰਨਾ, ਸਕੂਨ ਦੀ ਰੋਟੀ, ਸਕੂਨ ਦੇ ਪਲਾਂ ਲਈ ਬੰਦਾ ਸਭ ਕੁਛ ਛੱਡ ਕੇ ਆਇਆ, ਉਹੀ ਨਸੀਬ ਨਾ ਹੋਏ ਤਾਂ ਫਿਰ ਖੱਟਿਆ ਕੀ? ਕਮ ਸੇ ਕਮ ਮਹਾਰਾਜ ਦੇ ਸ਼ਰਨ 'ਚ ਆ ਜਾਂਦਾ, ਥੋੜ੍ਹਾ ਥੋੜ੍ਹਾ ਸਮਾਂ ਲਾਹਾ ਹੀ ਲੈ ਲੈਂਦਾ, ਕਥਾ ਕੀਰਤਨੇ ਸੁਣ ਲੈਂਦਾ। ਉਹ ਦੋ ਦੋ ਘੰਟੇ ਦਾ ਜਿਹੜਾ ਡੇਲੀ ਦਾ ਸਕੂਨ ਸੀ ਜ਼ਿੰਦਗੀ ਦਾ, ਉਹ ਤਾਂ ਬੰਦਾ ਮਾਣ ਲੈਂਦਾ, ਉਹ ਵੀ ਗਵਾਇਆ, ਸਭ ਕੁਛ ਗਵਾਇਆ। ਪਿੱਛੇ ਕੀ ਬਚਿਆ? ਚਿੰਤਾ, ਡਿਪਰੈਸ਼ਨ ਐਂਡ ਡੈਥ, ਕੁਛ ਨਹੀਂ ਬੱਲੇ ਪਿਆ। ਮਹਾਰਾਜ ਜੀ ਕਹਿੰਦੇ ਸਭ ਨਾ ਕਾਦਾ ਤਾਇਕ ਹੈ ਸਿਰ ਤੰਦੈ ਲਾਏ। ਭਾਈ ਵਾਹਿਗੁਰੂ ਸਾਰਿਆਂ ਦਾ ਦਾਤਾ ਹੈ, ਸਾਰੇ ਉਹਨੇ ਧੰਦੇ ਲਾਏ ਹੋਏ ਨੇ, ਫਸੇ ਹੋਏ ਨੇ ਉਹਦੀ

ਦੀ ਬੁੱਧੀ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦਾ ਅੰਦਰਲਾ ਢਾਂਚਾ ਐਨ ਸਾਫ ਕਰ ਲਿਆ ਮਹਾਰਾਜ ਜੀ ਨੇ। ਤੇ ਫਿਰ ਸਾਫ ਕਰਕੇ, ਸ਼ੁੱਧ ਕਰਕੇ ਆਪਣੀ ਬਾਣੀ ਦੇ ਰਾਹੀਂ ਆਪਣੇ ਸਰੂਪ ਚ ਮਿਲਾ ਲਏ ਨੇ। ਉਹ ਇੱਥੇ ਵੀ ਸੁਖੀ, ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸੁਹੇਲੇ ਹੋ ਗਏ। ਇੱਕ ਉਹ ਵਿਚਾਰੇ ਇੱਥੇ ਵੀ ਦੁਖੀ, ਇੱਥੇ ਵੀ ਤੰਦ ਪਿੱਟਿਆ, ਅੱਗੇ ਵੀ ਤੰਦ ਪਿੱਟਣਾ ਪੱਲੇ ਪਿਆ। ਮਹਾਰਾਜ ਜੀ ਇਹੀ ਗੱਲ ਕਹਿੰਦੇ ਆ, ਭਾਈ ਸੁਣ ਲਓ, ਕਿਸੇ ਦਾ ਕੱਖ ਨਹੀਂ ਜਾਂਦਾ, ਨੁਕਸਾਨ ਤੁਹਾਡਾ, ਸਰੀਰ ਤੁਹਾਡਾ, ਸਵਾਸ ਤੁਹਾਡੇ, ਦੁਖੀ ਤੁਸੀਂ ਕਾਹਦੇ ਲਈ? ਸੋਚ ਕੇ ਦੇਖਿਓ ਕਦੇ ਮਹਾਰਾਜ ਦੇ ਇਹਨਾਂ ਬਚਨਾਂ ਨੂੰ ਸੁਣ ਕੇ, ਤੇ ਸ਼ਾਇਦ ਸਾਨੂੰ ਮਹਾਰਾਜ ਦੇ ਦਰ ਤੇ ਆਉਣ ਦਾ ਫਲ ਔਰ ਰਸਤਾ ਨਸੀਬ ਹੋ ਜਾਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਇਹੀ ਬੇਨਤੀ ਦਾਸ ਕਰਦਾ, ਸੰਗਤ ਜੀ ਜਦੋਂ ਵੀ ਕਥਾ ਸੁਣਨੀ ਹੈ ਤੇ ਕੋਸ਼ਿਸ਼ ਕਰਨੀ ਹੈ ਕਥਾ ਗੁਰਬਾਣੀ ਦੇ ਨੇੜੇ ਹੋਵੇ, ਨੇੜੇ ਹੋਏਗੀ ਸਾਨੂੰ ਗੁਰੂ ਦੇ ਨੇੜੇ ਲੈ ਜਾਏਗੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪਟਿਆਲੇ ਦੇ ਵਿੱਚ ਸਾਡੇ ਕੋਲ PhD ਲੈਵਲ ਦੇ ਬਹੁਤ ਵਿਦਿਆਰਥੀ ਨੇ ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਆ, ਅਕੈਡਮੀ ਹੈ ਸਾਡੀ, ਤੇ ਵੀ ਗੁਰਬਾਣੀ ਦੀ ਵਿਆਖਿਆ ਗੁਰੂ ਦੇ ਨੇੜੇ ਰਹਿ ਕੇ, ਗੁਰਬਾਣੀ ਦੀ ਵਿਆਖਿਆ ਸਤਿਗੁਰੂ ਦੇ ਭੈ ਵਿੱਚ ਰਹਿ ਕੇ, ਗੁਰਬਾਣੀ ਦੀ ਵਿਆਖਿਆ ਸਤਿਗੁਰੂ ਦੇ ਅਦਬ ਚ ਰਹਿ ਕੇ ਕੀਤੀ ਜਾਵੇ, ਸਿੱਖੀ ਜਾਵੇ ਤੇ ਸਿਖਾਈ ਜਾਵੇ, ਤਾਂ ਕਿ ਸਾਡਾ ਕਰਨ ਵਾਲਿਆਂ ਦਾ ਵੀ ਭਲਾ ਹੋਵੇ, ਸੁਣਨ ਵਾਲਿਆਂ ਦਾ ਵੀ ਭਲਾ ਹੋਵੇ, ਅਸੀਂ ਵੀ ਇੱਥੋਂ ਲੈ ਕੇ ਕੁਛ ਉੱਠੀਏ। ਅਸੀਂ ਇੱਥੋਂ ਗੁਨਾਹ ਲੈ ਕੇ ਉੱਠੇ ਤੇ ਕਿੱਥੇ ਬਖਸ਼ੇ ਜਾਵਾਂਗੇ, ਤੇ ਸੰਗਤ ਨੂੰ ਅਸੀਂ ਕਿਸੇ ਹੋਰ ਰਸਤੇ ਤੋਰ ਕੇ ਇੱਥੋਂ ਉੱਠੇ ਤੇ ਅਸੀਂ ਕਿੱਥੇ ਬਖਸ਼ੇ ਜਾਵਾਂਗੇ? ਇਸ ਕਰਕੇ ਮਹਾਰਾਜ ਜੀ ਸੁਮਤ ਬਖਸ਼ਣ ਕਿ ਕਦੇ ਜਵਾਨਾਂ ਚੋਂ, ਸਾਡੀਆਂ ਚੋਂ, ਪ੍ਰਚਾਰਕਾਂ ਦੀਆਂ ਚੋਂ ਐਸੇ ਬੋਲ ਨਾ ਨਿਕਲਣ ਜਿਹੜੇ ਬੋਲ ਗੁਰੂ ਕੇ ਸਿੱਖਾਂ ਨੂੰ ਤੋੜ ਕੇ ਕਿਸੇ ਹੋਰ ਰਾਹ ਤੋੜ ਦੇਣ, ਭਟਕਾ ਦੇਣ। ਸਾਡਾ ਮਾਰਗ ਹੈ ਤੁਰੇ ਜਾਂਦਿਆਂ ਨੂੰ ਬਾਹਰੋਂ ਫੜ ਕੇ ਲਿਆਉਣ ਦਾ, ਸਾਡਾ ਮਾਰਗ ਹੈ ਭਟਕਿਆਂ ਹੋਇਆਂ ਨੂੰ ਪ੍ਰੇਰ ਕੇ ਲਿਆਉਣ ਦਾ, ਨਾ ਕਿ ਆਇਆਂ ਨੂੰ ਭਟਕਾ ਦੇਣਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ। ਇਸ ਐਤਵਾਰ ਦੀ ਸ਼ਾਮ ਤੱਕ ਦੀ ਕਥਾ ਦੀ ਹਾਜ਼ਰੀ ਹੈ ਲਗਾਤਾਰ, ਉਹ ਸ਼ਾਇਦ ਸੈਟਰਡੇ ਫਰਾਈਡੇ ਨਾ ਹੋਵੇ ਤੇ ਸੰਡੇ ਦੀ ਸ਼ਾਮ ਦੀ ਕਥਾ ਦੀ ਲਾਸਟ ਹਾਜ਼ਰੀ ਹੋਏਗੀ। ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ, ਦੁਬਾਰੇ ਜਦੋਂ ਕਦੇ ਸਮਾਂ ਬਣੇਗਾ ਸੰਗਤ ਦੇ ਜੋੜੇ ਝਾੜਾਂਗੇ, ਤਾਂ ਕਿ ਸਾਡਾ ਵੀ

ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਜੰਡ ਸਿੰਘ ਜੀ ਪਟਿਆਲੇ ਵਾਲੇ। ਗਿਆਨੀ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਆਪ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਸਾਹਿਬ ਸ੍ਰੀ ਗੁਰੂ ਹਰਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੇ ਪ੍ਰਕਾਸ਼ ਦਿਹਾੜੇ ਕੱਲ੍ਹ ਨੂੰ ਸ਼ਾਮਾਂ ਦੇ ਦੀਵਾਨਾਂ ਵਿੱਚ ਮਨਾਏ ਜਾਣੇ ਹਨ। ਸਭ ਤੋਂ ਪਹਿਲਾਂ ਸ੍ਰੀ ਖੰਡਪਾ ਸਾਹਿਬ ਦੇ ਭੋਗ ਪੈਣਗੇ ਜੋ ਆਰੰਭ ਹਨ ਸ੍ਰੀ ਖੰਡਪਾ ਸਾਹਿਬ, ਫਿਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਜੋ ਲਗਾਤਾਰ ਦੀਵਾਨ ਸਜਣਗੇ, ਅਤੇ ਸ਼ੁੱਕਰਵਾਰ ਨੂੰ ਫਿਰ ਜੋ ਸਮੂਹ ਸੰਗਤਾਂ ਵੱਲੋਂ ਸ੍ਰੀ ਖੰਡਪਾ ਸਾਹਿਬ ਆਰੰਭ ਹੋਣੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ। ਨਾਲ ਨਾਲ ਜੋ ਹਰ ਸਾਲ ਦੀ ਤਰ੍ਹਾਂ ਰਹਿਣ ਸਭਾਈ ਕੀਰਤਨ ਖੰਡ ਕੀਰਤਨ ਜਥੇ ਵੱਲੋਂ ਹੋਣੇ ਹਨ, ਜੋ ਕੱਲ੍ਹ ਤੋਂ ਸਮਾਗਮ ਆਰੰਭ ਹਨ। ਕੱਲ੍ਹ ਸ਼ਾਮ ਦੇ ਦੀਵਾਨ ਗੁਰੂ ਘਰ ਢੇਸੀ ਵਿਖੇ ਹੋਣੇ ਹਨ, ਸ਼ੁੱਕਰਵਾਰ ਸਵੇਰੇ ਆਸਾ ਜੀ ਦੀ ਵਾਰ ਦੇ ਕੀਰਤਨ ਅਤੇ ਸ਼ਾਮ ਦੇ ਕੀਰਤਨ ਗੁਰੂ ਘਰ ਫਰੀ ਮੋੜ ਵਿਖੇ ਹੋਣੇ ਹਨ। ਸ਼ਨੀਵਾਰ ਜੋ ਸਵੇਰੇ ਆਸਾ ਜੀ ਦੀ ਵਾਰ ਦੇ ਕੀਰਤਨ ਹਨ ਉਹ ਗੁਰੂ ਘਰ ਢੇਸੀ ਵਿਖੇ ਅਤੇ ਨਾਲ ਉੱਥੇ ਅੰਮ੍ਰਿਤ ਸੰਚਾਰ ਹਨ। ਫਿਰ ਜੋ ਰਹਿਣ ਸਭਾਈ ਕੀਰਤਨ ਹਨ ਉਹ ਸ਼ਾਮ ਨੂੰ ਗੁਰੂ ਘਰ ਫਰੀ ਮੋੜ ਵਿਖੇ ਹੋਣੇ ਹਨ। ਸੋ ਇਹ ਪ੍ਰੋਗਰਾਮ ਹਨ ਵੀਕਐਂਡ ਦੇ, ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ ਈਸ਼ਵਰੀ ਸਤਸੰਗ ਜੀ ਅਸੀਂ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਤਾਂ ਹੀ ਕਰਦੇ ਨੇ ਕਿ ਆਪਾਂ ਨੂੰ ਨਾਲ ਨਾਲ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਅਤੇ ਨਾਲ ਨਾਲ ਗਾਇਨ ਵੀ ਕਰਨੀ ਚਾਹੀਦੀ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਕਿੰਨੀ ਦੁਨੀਆ ਦੇ ਵਿੱਚੋਂ ਚੁਣ ਕੇ ਸਾਨੂੰ ਆਪਣੀ ਗੋਦ ਬੈਠਣ ਦਾ ਗੋਦ ਵਿੱਚ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਕਿਤਨੀ ਦੁਨੀਆ ਹੈ ਹੋਰ ਫ੍ਰੀ ਮਾਉਂਟ ਦੇ ਵਿੱਚ ਹੀ ਲਾ ਲਓ, ਕਿਤਨੇ ਲੋਕ ਰਹਿੰਦੇ ਨੇ, ਸਾਰੇ ਆਪਣੇ ਆਪਣੇ ਕੰਮਾਂ 'ਚ ਬਿਜ਼ੀ ਨੇ, ਪਰ ਗੁਰੂ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਸਾਨੂੰ ਆਪਣੀ ਗੋਦ ਵਿੱਚ ਬੈਠਣ ਦਾ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਅਤੇ ਕਿਉਂ ਨਾ ਯਤਨ ਕਰੀਏ ਕਿ ਸਮਾਂ ਸਫਲਾ ਹੋਵੇ, ਉਹ ਤਾਂ ਹੀ ਹੋਣਾ ਹੈ। ਹਰ ਕੀ ਭਗਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਏਕਾਗਰ ਚਿੱਤ ਹੋ ਕੇ ਗੁਰੂ ਚਰਨਾਂ 'ਚ ਹਾਜ਼ਰੀ ਲਗਵਾਈਏ। ਜਿਤਨੇ ਆਪਾਂ ਬੈਠੇ ਹਾਂ, ਜੇ ਸਾਰੇ ਆਪਾਂ ਬੋਲੀਏ ਤਾਂ ਹਾਲ ਗੂੰਜਣਾ ਚਾਹੀਦਾ ਹੈ। ਇਕੱਲੇ ਭੈਣ ਜੀ ਦੀ ਆਵਾਜ਼ ਇੱਧਰ ਆਉਂਦੀ, ਦੋ ਚਾਰ ਬੀਬੀਆਂ ਦੀ, ਬਾਕੀ ਸਭ ਚੁੱਪ ਬੈਠੇ ਹਾਂ ਆਪਾਂ। ਅਤੇ ਅੰਸਰ ਗੁਰੂ ਸਾਹਿਬ ਆਪੇ ਦੇ ਰਹੇ ਇਸ ਸ਼ਬਦ ਦੇ ਵਿੱਚ ਵੀ, ਰਾਮ ਰਾਮ ਜਪਣ ਦੇ ਨਾਲ, ਪਰਮਾਤਮਾ ਦਾ ਨਾਮ ਜਪਣ ਦੇ ਨਾਲ ਕੀ ਹੁੰਦਾ ਹੈ। ਜਿਸ ਬੋਲਤ ਮੁੱਖ ਪਵਿੱਤ ਹੋਏ, ਇਹ ਜਿਹੜੀ ਸਾਡੀ ਰਸਨਾ ਹੈ ਇਹ ਪਵਿੱਤਰ ਹੁੰਦੀ ਹੈ। ਅਤੇ ਜੇ ਚਾਹੁੰਦੇ ਹਾਂ ਸਾਡੀ ਰਸਨਾ ਪਵਿੱਤਰ ਹੋਵੇ, ਮੁੱਖ ਸਾਡਾ ਪਵਿੱਤਰ ਹੋਵੇ, ਅਤੇ ਨਾਲ ਜਪੀਏ ਗਾਈਏ। ਜਿਸ ਸਿਮਰਤ ਨਿਰਮਲ ਹੈ ਸੋਏ, ਜਿਸ ਅਰਾਧੇ ਜਮ ਕਿਸ਼ਨਾ ਹੈ, ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ਵਾਹਿਗੁਰੂ ਨੂੰ ਜਪਣ ਦੇ ਨਾਲ। ਜਿਸ ਕੀ ਸੇਵਾ ਸਭ ਕਿਛ ਲਹਿ, ਅਤੇ ਵਾਹਿਗੁਰੂ ਨੂੰ ਜਪਣ ਦੇ ਨਾਲ, ਵਾਹਿਗੁਰੂ ਨੂੰ ਧਿਆਉਣ ਦੇ ਨਾਲ, ਵਾਹਿਗੁਰੂ ਦੀ ਸੇਵਾ ਕਰਨ ਦੇ ਨਾਲ, ਜੋ ਸਾਡੇ ਮਨ ਦੀਆਂ ਇੱਛਾਵਾਂ ਨੇ ਸਭ ਪੂਰਨ ਹੁੰਦੀਆਂ ਨੇ। ਆਖੋ ਸਤਨਾਮ, ਰਾਮ ਰਾਮ ਬੋਲ, ਰਾਮ ਰਾਮ ਤਿਆਗ ਹੋ ਮੰਨ ਕੇ ਸਗਲ ਕਾਮ। ਫਰੀਦਾ, ਜਿੰਨੀ ਕੰਮੀ ਨਾਹੇ ਗੁਣ, ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀਂ ਸਾਈਂ ਦੇ ਦਰਬਾਰ। ਮਤਾਂ ਤੈਨੂੰ ਸ਼ਰਮ ਦਾ ਸਾਹਮਣਾ ਕਰਨਾ ਪਵੇ ਪਰਮਾਤਮਾ ਦੀ ਦਰਗਾਹ ਦੇ ਵਿੱਚ, ਇਸ ਕਰਕੇ ਉਹ ਕੰਮ ਛੱਡ ਜਿਹੜੇ ਤੈਨੂੰ ਇੱਜ਼ਤ ਨਹੀਂ ਦਿਵਾਉਂਦੇ, ਜਿਹੜੇ ਤੇਰੇ ਲਾਇਕ ਨਹੀਂ ਨੇ, ਉਹ ਕੰਮ ਛੱਡ ਕੇ ਕੀ ਕਰ, ਰਾਮ ਰਾਮ ਬੋਲ, ਰਾਮ ਰਾਮ। ਆਓ ਸਾਰੇ ਹਾਜ਼ਰੀ ਲਗਵਾਈਏ, ਸਭ ਨੇ ਹਾਜ਼ਰੀ ਲਗਵਾਉਣੀ, ਜਿਤਨੇ ਵੀ ਆਪ ਜੀ ਬੈਠੇ ਹੋ, ਚਾਹੇ ਜਿਸ ਤਰ੍ਹਾਂ ਵੀ ਜੋ ਕੋਈ ਬੋਲ ਸਕਦਾ ਉਸ ਤਰ੍ਹਾਂ ਹੀ ਬੋਲੀ ਜਾਓ, ਕੋਈ ਗੱਲ ਨਹੀਂ। ਸਤਿਗੁਰੂ ਜੀ ਦਾ ਵਚਨ ਹੈ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆਂ ਦਰਗਹਿ ਪਿਆ। ਨੇਤਰਾਂ ਦੇ ਨਾਲ ਅਸੀਂ ਬਾਣੀ ਨੂੰ ਦੇਖ ਰਹੇ ਹਾਂ, ਸ਼ਰਵਣਾਂ ਦੇ ਨਾਲ ਸੁਣਦੇ ਹਾਂ, ਅਤੇ ਰਸਨਾ ਨਾਲ ਗਾਇਨ ਦਾ ਯਤਨ ਕਰੀਏ। ਆਓ ਸਾਰੇ ਰਲ ਕੇ ਹਾਜ਼ਰੀ ਲਗਾਈਏ।

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਜਿਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਣੇ।

तुमरी गात मित तुम ही जानी नानक दास।

ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਾਰਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ

ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰਿਓ ਕਰੋ ਨਾਮ ਦਾਨ ਧਰਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਧਰਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਜੀ ਗੁਨੀਤਾ ਬਜਾਜ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਜੀ ਮੇਰਾ ਪ੍ਰਾਰਥ ਰੱਖਣਾ ਬੀਬੀ ਜਸਵੰਤ ਕੌਰ ਵੱਲੋਂ ਤੰਦਰੁਸਤੀ ਦੀ ਅਰਦਾਸ ਬੇਨਤੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਨ ਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਵਿਨਾਸੀ, ਤਾਕੀ ਸੇਵ ਨ ਬਿਥੀ ਜਾਸੀ। ਅਨੰਦ ਕਰੇ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ। ਰਾਮ ਨਾਮ ਔਖ ਦੀਆ, ਏਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਜ ਮਿਟਾਈ। ਕਉ ਨਾਨਕ ਕਿਰਪਾ ਪਈ, ਪ੍ਰਭ ਪਏ ਸਹਾਈ। ਸਲੋਕ

ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਵਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਦਿੱਤ ਘਰ ਗਾਵਹੁ ਸੋਹਿਲਾ ਸਿਵਰਿਓ ਸਜਨਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੁਵਾਰੀ ਜਿਸ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਆਂ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸਤਾ ਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀ ਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ

ਨਾਰਾਇਣ ਹੈ ਤੋਇ ਕਉ ਸਹਸ ਮੂਰਤ ਨਾਨਾ ਇਕ ਤੋਈ ਸਹਸ ਪਦ ਬਿਮਲ ਨਾਨੀਕ ਪਦ ਗੰਧ ਬਿਨ ਸਹਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਨੋ ਮੋਹੇ ਆਏ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਉ ਪਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡੌਤ ਪੁਨ ਵੱਡਾਹੇ ਰਹਾਉ ਸਾਕਤ ਹਰ ਸਾਧ ਨੇ ਜਾਣਿਆ ਤਿਨੇ ਅੰਤਰ ਹਉਮੈ ਕੰਡਾਹੇ ਜਿਉ ਜਿਉ ਚਲੈ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆਖ ਰਾਖ ਵੱਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਨਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰਲਾਹਾ ਆਗੈ ਬਸਨ ਸਹੇਲਾ ਔਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਕਤ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਦਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾ ਉਹਨੇ ਦਿਆਵੇ ਤਾਹੇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਸੱਚੇ ਪਾਤਸ਼ਾਹ ਜੀ ਉਹ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੈ ਆਈ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਵਾਹਿਗੁਰੂ ਨਹੀਂ ਆਉਂਦੀ, ਵਾਹਿਗੁਰੂ ਵਾਹਿਗੁਰੂ।

Guru. Waheguru, Waheguru, Waheguru, Waheguru. Okay.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Ai, Guru. Ai, Guru. Ai, Guru. Ai, Guru. Ai.

वाहेगुरु वाहेगुरु वाहेगुरु वाहेगुरु वाहे

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहेगुरु वाहेगुरु वाहेगुरु वाहेगुरु वाहेगुरु वाहेगुरु।

Wah, guru.

Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru.

Ah, sí.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ஆ ஒரு

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

वाहे गुरु वाहे गुरु।

Vai.

Guru, Vaheguru.

Guru, Vaheguru, Vaheguru.

Vaheguru, Vaheguru, Vaheguru, Vaheguru, Vaheguru, Vaheguru.

Vaheguru.

ਸ੍ਰੀ ਵਾਹਿਗੁਰੂ ਸਾਹਿਬ ਜੀ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਣੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ,

ਸਾਧ ਸੰਗਤ ਜੀ, ਆਪ ਸਭ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ

ਆਏ ਪ੍ਰਭ ਗਾ ਸਿਮਰਨ ਸਭ ਤੇ ਉੱਚਾ ਪ੍ਰਭ ਗੈ ਸਿਮਰਨ ਉਦਰੈ ਮੁੱਚਾ ਪ੍ਰਭ ਗੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਗੈ ਸਿਮਰਨ ਸਭ ਕੇ ਸੁੱਜੈ ਪ੍ਰਭ ਗੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਗੈ ਸਿਮਰਨ ਪੂਰਨ ਆਸਾ ਪ੍ਰਭ ਗੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਮ੍ਰਿਤ ਮਾਹੇ ਸਮਾਹੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਧਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇ ਮਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਨੇ ਆਪ ਦਯਾਲਾ ਨਾਨਕ ਜਨ ਕੀ ਮੰਗਿਰ ਵਾਲਾ ਪ੍ਰਭ ਗੋ ਸਿਮਰੇ ਸੇ ਪਰ ਪੁਕਾਰੀ ਪ੍ਰਭ ਗੋ ਸਿਮਰੇ ਧਨ ਸਦਬਲਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਗੋ ਸਿਮਰੇ ਧਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਧਨ ਆਤਮ ਜੀਤਾ ਪ੍ਰਭ ਗੋ ਸਿਮਰੇ ਧਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਧਨ ਆਨੰਦ ਘਨੇਰੇ ਪ੍ਰਭ ਗੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਗੈ ਸਿਮਰਨ ਕਾਰਜ ਪੂਰੇ ਪ੍ਰਭ ਗੈ ਸਿਮਰਨ ਕਬੂ ਨਾ ਝੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿ ਸਮਾਨੀ ਪ੍ਰਭ ਗੈ ਸਿਮਰਨ ਨਿਚਲ ਆਸਨ ਪ੍ਰਭ ਗੈ ਸਿਮਰਨ ਕਮਲ ਬੇਗਾਸਨ ਪ੍ਰਭ ਗੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭਏ ਸਿਧ ਜਦੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ

ਕੇ ਪ੍ਰਭਸਾਤ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨਮੋਹਾ ਨਾਮ ਤੇਰੇ ਸੰਗ ਸਹਾਈ ਜੈ ਮਹਾਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਏ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਗੋਟ ਲਗ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੈ

ਬੋਧ ਪੋਧ ਜਨ ਹਰ ਸਦਾ ਤੇ ਸੁਨ ਸਮਾਧ ਨਾਮ ਰਸਮਾਥੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ।

ਢੋਲ ਪੂਜ ਸਲਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਕੜ ਸ਼ਾਸਤਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ

او ਨਿਮਾਨੇ ਕੋ ਪ੍ਰਭ ਤੇ ਰੋਮਾਨ ਸਗਲ ਘਟਾਂ ਕੋ ਦੇ ਭੂਦਾਨ ਕਰਨ ਕਰਾਮ ਨਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਮੈਂ ਜਾਨੋ ਆਪੇ ਆਪਨ ਸੰਗਾ ਪ੍ਰਭ ਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਖਬਰ ਨਾ ਜਾਣ ਸਕੋਏ ਸਰਬ ਧਰਮ ਸ੍ਰੇਸ਼ਟ ਧਰਮਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ

ਮਾਥਾ ਉਸਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਭਾਂਤ ਮਾਇਆ ਕੇ ਹੇਤ, ਸਰਬਰ ਹੋਵਤ ਜਾਨ ਅਨੇਤ, ਬਿਰਗੀ ਛਾਇਆ ਸੁਰੰਗ ਲਾਵੇ, ਮਨ ਸੇ ਮਨ ਪਛਤਾਵੇ।

ਤੇ ਬੁਝਾਵਤ ਨੇਰਾ ਉਪਾਵ ਸਿਆਨਮ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵਿਤ ਲੈ ਲੜਦਾਏ ਥਾਂ ਥਰੰਦਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ

ਆਈ। ਸਾਧਕ ਸੰਗ ਨਾ ਕਬ ਹੂੰ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹੈ, ਸਾਧੂ ਕੈ ਸੰਗ ਆ ਜਾ ਰੋ ਸਹੈ। ਸਾਧਕ ਸੰਗ ਬਸੇ ਥਾਨ ਉਚਾਏ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ।

ਨਾਨਕ ਜੋ ਪਾਵਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਂ ਲਲਾ ਕੇ ਚਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਧਰੁ ਪ੍ਰਿਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣਾ ਸਭ ਤੇ ਨੀਚਾ ਬ੍ਰਹਮ ਗਿਆਨੀ ਸੇਜਨ ਭਏ ਨਾਨਕ ਜਿਨ ਪ੍ਰਭਾਵ ਕਰੇ।

ਜਾਨ ਜੋਬਰ ਤਾਏ ਸਾਈ ਜੁਗਤ ਨਾਨਕੋ ਪੁਰਕਈਏ ਜੀਵਨ ਮੁਗਤ ਪਾਰ ਬ੍ਰਹਮ ਗਏ ਸਗਲੇ ਠਾਉ ਜਿਤ ਜਿਤ ਰਾਖੇ ਤੈਸਾ ਤਿੰਨਾਉ ਜਿਤ ਜਿਤ ਘਰ ਰਾਖੇ।

ਲੋਕ ਉਸਤ ਕਰੇ ਅਨੇਕ ਜਨ ਅੰਤਰ ਬਾਰਾ ਬਾਰ ਨਾਨਕ ਰਚਨਾ ਪ੍ਰਭ ਰਚੀ ਬਹੁਤ ਅਨੁਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਬਨ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕਹਿ ਸੁਰਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਪਕਾਪ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨ ਕਰਦੇ ਗਾਂਦਰਾ ਭਾਵੇਂ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਾ ਨ ਕਠੋਰ ਕਈ ਕੋਟ ਅਭੇਗਾ ਤਮਨੇ ਕੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪ੍ਰਦੇਸ਼ ਪ੍ਰਭਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਗੁੜ ਸਿੱਧ ਜਤੀ ਜੋਗੀ ਕਈ ਗੁੜ ਰਾਜੇ ਅਰਥ ਭੋਗੀ ਕਈ ਗੁੜ ਪੰਖੀ ਸਰਬ ਪਾਏ ਕਈ ਗੁੜ ਪਾਥਰ ਬਿਰਖਣ ਬਜਾਏ ਕਈ ਗੁੜ ਪਵਨ ਪਾਣੀ ਬੈ ਸੰਦਰ ਕਈ ਗੁੜ ਦੇਸ ਭੂਮੰਡਲ ਕਈ ਗੁੜ ਸਸੀਅਰ ਸੂਰ ਨਖੇਤਰ ਕਈ ਗੁੜ ਦੇਵ ਦਾਨਵ ਇੰਦਰ ਸੇਰ ਸ਼ਤਰ ਸਗਲ ਸਮਗਰੀ ਅਬਨੈ ਸੂਤ ਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਗੁੜ ਰਾਜ ਤਾਮ ਸਾਥ ਕਈ ਗੁੜ ਵੇਦ ਪੁਰਾਣ ਸਿਮਰਤਰ ਸ਼ਾਸਤ ਕਈ ਗੁੜ ਕੀ ਰਤਨ ਸਮੁੰਦ ਕਈ ਗੁੜ ਨਾਨਾ ਪ੍ਰਕਾਰ ਜੰਤ ਕਈ ਗੁੜ ਕੀਏ ਚਿਰ ਜੀਵੇ ਕਈ ਗੁੜ ਗਿਰੀ ਮੇਰ ਸਵਰਨ ਥੀਵੇ ਕਈ ਗੁੜ ਚੱਖਿਆ ਕਿੰਨਰ ਪਿਸਾਚ ਕਈ ਗੁੜ ਭੂਤ ਪ੍ਰੇ ਸੂਗਰ ਮਿਰਗਾਚ ਸਭਤੇ ਨੇਰਾ ਸਮੂਹ ਤੇ ਦੂਰ ਨਾਨਕਾ ਬਲਬ ਦਰਿਆ ਭਰਪੂਰ ਕਈ ਗੁੜ ਪਾਤਾਲ ਕੇ ਵਾਸੀ ਕਈ ਗੁੜ ਨਰਕ ਸੁਰਗ ਨਿਵਾਸੀ ਕਈ ਗੁੜ ਜਨਮੇ ਜੀਵੇ ਮਰੇ ਕਈ ਗੁੜ ਬਹੁ ਜੂਨੀ ਫਿਰੇ ਕਈ ਗੁੜ ਬੈਠਤ ਹੀ ਖਾਹੇ ਕਈ ਗੁੜ ਖਾਲੇ ਤੱਕ ਬਾਹੇ ਕਈ ਗੁੜ ਕੀਏ ਤਨਬੰਦ ਕਈ ਗੁੜ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੀ ਪ੍ਰਭਗਾ ਹਾਥੇ ਕਈ ਗੁੜ ਭੈ ਬੈਰਾਗੀ ਰਾਮ ਨਾਮ ਸੰਗਤ ਲਿਵਲਾਗੀ ਕਈ ਗੁੜ ਪ੍ਰਭ ਕੋ ਖੋ ਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਗੁੜ ਦਰਸ਼ਨ ਪ੍ਰਪਿਆਸ ਤਿਨਕੋ ਮਿਲਿਓ ਪ੍ਰਭ ਬਿਨਾਸ ਕਈ ਗੁੜ ਮਾਂਗੇ ਸਤਸੰਗ ਪਾਰ ਬ੍ਰਹਮ ਥੱਲਾ ਗਾਰੰਗ ਜਿਨਕੋ ਆਪ ਸੁਪ੍ਰਸੰਨ ਨਾਨਕ ਤੇਜਨ ਸਦਾ ਧਨ ਧਨ ਕਈ ਗੁੜ ਖਾਣੀ ਅਰਖੰਡ ਕਈ ਗੁੜ ਆਕਾਸ਼ ਬ੍ਰਹਿਮੰਡ ਕਈ ਗੁੜ ਹੋਇਆ ਅਵਤਾਰ ਕਈ ਜੁਗਤ ਕਿੰਨੋ ਵਿਸਤਾਰ।

ਗੁਣਤਤਕੇ ਬੇਤੇ ਸਦਾ ਨੇ ਹਰੇ ਕੋ ਨੇਤਰੇ ਕਈ ਗੁਣ ਨਾਮ ਰਸ ਪੀਵੇ ਅਮਰ ਭਏ ਸਤਸਾ ਦੀ ਜਿਵੇਂ ਕਈ ਗੁਣ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸੰਭਾਰੇ ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਣੈ ਜਲ ਥਲ ਮਈਅਰ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋ ਕਿਰਮੈ ਥਾਪ ਥਾਪਨ ਹਾਰਾ ਅੰਤਨੇ ਕਿਛ ਪਾਰਾ ਬਾਰਾ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੈ ਅਨੁਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸੰਮੈ ਰਿਹਾ ਸਮਾਈ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੈ ਪ੍ਰਭਾਵੇ ਨਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੈ ਪ੍ਰਭਾਵੇ ਤਾਂ ਪਤ ਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸਿਰਿਆ ਗਾਵ ਸਵਾਮੀ ਖੇਲੇ ਬਿਕਸੇ ਅੰਤਰ ਜਾਮੀ ਜੋ ਭਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹੁ ਮਾਨੁਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੇ ਸੋਈ ਖਰਾਵੈ ਇਸ ਗਿਆ ਹੋਏ ਤਾਂ ਸਭ ਕੁਛ ਲੈ ਜੋ ਤਿਸ ਭਾਵੇ ਸੋਈ ਕਰੇ

ਅਕਾਸ਼ ਭਯਾਨ ਕਬੂ ਬੇਤਾ ਬ੍ਰਹਮਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਤ ਕਰੇ ਬਾਪਾਂਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਦਰਬਾਰ।

ਆਵੈ ਧਿਆਨ, ਕਬੂ ਤੜ ਤੀਰਥ ਇਸ਼ਨਾਨ, ਕਬੂ ਸਸਾਧਕ ਮੁਖ ਗਿਆਨ, ਕਬੂ ਕੀ ਠਾਸ ਤਪਤੰਗ ਵੇ ਜੀਆ ਅਨੁਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੇ, ਜੋ ਪ੍ਰਭਾਵੇ ਤੇ ਮਨ ਚਾਵੇ, ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾ ਵਰਨਾ ਕੋਏ, ਕਬੂ ਸਾਧ ਸੰਗਤ

ਕਹਿੰਦੇ ਵਖਿਆਨੀ ਸੱਚ ਸੱਚ ਸੱਸ ਬਕੀਨਾ ਕੋਟ ਮਤੇ ਕਹਿੰਦੇ ਬਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਨ ਵਖਿਆ।

ਸੰਤ ਕਾ ਦੁਖਨ ਤੇ ਮੁਖ ਭਵੈ, ਸੰਤਨ ਕਾ ਦੁਖਨ ਕਾਗ ਜਿਉਂ ਲਵੈ, ਸੰਤਨ ਕਾ ਦੁਖਨ ਸਰਬ ਜੋਨ ਪਾਏ, ਸੰਤ ਕਾ ਦੁਖਨ ਤ੍ਰਿਗਤ ਜੋਨ ਕਿਰਮਾਏ, ਸੰਤਨ ਕਾ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕਾ ਦੁਖਨ ਸਭ ਕੋ ਛਲੈ।

ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਧ ਕੀਓ ਸੋਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਜਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਚੇ ਤੁਸ ਕੀ ਜਾਨੋ ਦਰਸ਼ਨਾ ਬੁੱਝੈ ਸਾ ਸੰਗ ਹਰ ਹਰ ਜਸ ਗਹਿਤ ਸਰਬ ਰੋਗ ਤਿਵਹਾਰ ਜਨ ਰਹਿਤ ਅੰਤਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕੱਟੀਐ ਜਮ ਕੀ ਫਾਸਾ।

ਸਾਧ ਗੀਤ ਹੁਰ ਕਰੋ ਇਸ਼ਨਾਨ, ਸਾਧ ਪਰ ਜਾਈਏ ਗੁਰਬਾਰ, ਸਾਧ ਸੇਵਾ ਪਟਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਬਿਗਨੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰੱਖ ਰਸ ਚਾਖੈ, ਓੜ ਗਹੀ ਸੰਤੇ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀ ਵਾਰਨ ਹਰ ਭੁੱਖੇ ਕੋ ਦੇਵਤ ਆਧਾਰ।

ਬੁਰੀਆਂ ਸਭ ਨਾਮ ਕੇ ਸੰਗ ਤੁਰੇ ਸੁਨ ਸਰਵਨ ਕਰ ਕਿਰਪਾ ਸਪਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਦ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਦੂਤ ਸਤ ਸਤ ਜਾਗੀ ਬਾਣੀ ਸਤਿਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਦਪਾਤ ਸਤ ਕਰਡੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਫਲੀ।

ਜਿਨੇ ਨਾਮ ਜਪਤ ਤਾਕੀਕਤ ਹੋਏ। ਆਪ ਸਤਿਕੀਆ ਸਭ ਸਾਥੇ ਆਪੇ ਜਾਣੇ ਆਪਣੀ ਮਿਤ ਗੱਤ ਜਿਸ ਕੀ ਸਟਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੁਬਰਤੀਆ ਬਿਸਮਨ ਬਿਸਮ ਭਾਈ।

ਅਨਭੁਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਹਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਜਾ ਸੁਨਤਾ ਬੁਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਸ ਮਨ ਪ੍ਰਗਟਾਇਆ ਪੈਤੇ ਨਿਰਭੋਏ ਬਸਾਨਾ ਸਿਵਜਾ ਤਸ ਮਾਹੇ ਸਮਾਨਾ

ਸੋ ਸੇਵਕ ਜਿਦਿਆ ਪ੍ਰਭ ਧਾਰੇ ਨਾਨਕ, ਸੋ ਸੇਵਕ ਸਾਹ ਸਾਹ ਸੰਭਾਰੈ। ਆਪਣੇ ਜਨਮ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਵਰ ਰਾਖੇ, ਆਪਣੇ ਦਾਸ ਕੋ ਦੇਹ ਵਟਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰਾਖੇ, ਤਾਂ ਕਿ ਗਦਬਿੰਦ ਕੋਈ ਨਾ ਰਾਖੈ। ਪ੍ਰਭ ਕੇ ਸੇਵਕ ਕਾਓ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚੇ ਉੱਚੇ, ਜੋ ਪ੍ਰਭ ਨੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ। ਨਿੱਕੀ ਕੀਰੀ ਮੈਂ ਕਲ ਰਾਖੇ, ਭਸਮ ਕਰਾਇਆ ਰਸਗਰ ਕੋਟ ਲਾਖੈ, ਜਿਸਕਾ ਸਾਸਨਾ ਕਾਢ ਤਿਆਪ ਤਾਕੋ ਰਾਖਤ ਦੇ ਕਰ ਹਾਥ, ਮਾਨਸ ਯਤਨ ਕਰਤ ਭਾਨ ਦਿਸਕੇ ਕਰਤ ਬਿਰਥੇ ਜਾਤ, ਮਾਰੇ ਨਾ ਰਾਖੇ ਅਪਰਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਏ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਰਾਖ ਬਿਡਾਣੀ। ਬਾਰੰਗਵਾਰ ਬਾਰ ਪ੍ਰਭ ਜਪੀਏ ਪੀ ਅਮ੍ਰਿਤੇ ਮੰਤੰਤਰ ਪਿਆ, ਨਾਮ ਰਤਨ ਜਨ ਗੁਰਮੁਖ ਪਾਇਆ, ਤਿਸਕੇ ਸ਼ਬਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ, ਰਹਿ ਜੋ ਜੰਦਰ ਬਦਾਨੇ ਮੰਦਰ ਨਾਮੇ ਨਾਮ ਸਮਾਨੇ, ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ।

ਨਾਮ ਤਿਸ ਗੈ ਸੰਗ ਸਿੱਖ ਉਦਰਾਏ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰੂ ਸਿੱਖੀ ਕਰੈ ਪ੍ਰਤਪਾਲ ਸੇਵਾ ਕੋ ਗੁਰ ਸਦਾ ਦਯਾਲ ਸੇਖੀ ਗੁਰ ਦੁਰਮਤ ਮਨ ਹਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰੂ ਸਿੱਖੇ ਬੰਧਨ ਗਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਬੜੇ ਭਾਗੀ ਹੈ ਸਤਿਗੁਰ ਸਿੱਖਾ ਹਰਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਬਲ ਮੈਂ ਸਹਾਇ ਆਪਿਸ ਗੁਰੂ ਕਰ ਕਾਸ਼ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਸੇਵਕ ਕੇ ਕਾਰਜ ਰਾਹ ਸੇਵਾ ਕਰ ਤੋ ਇਨੇ ਕਾਮੀ ਤਿਸ ਗੋਦ ਪ੍ਰਾਪਤ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਾਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਸਿਰਦੇ ਹਰ ਨਾਮ ਅਨਕਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮੇ ਕੇ ਆਪ ਨਹੀਂ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਐ ਨੈ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਬੇਗਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਬਚਨ ਕਰਨ ਆਗਾਨੇ ਮਨ ਸੰਤੋਖਾ ਤਮ ਪਤੀਆਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨ ਜਿਸ ਭਾਵਿਤ ਸਲਾਏ ਮਿਲਾਏ ਜੇ ਬਾਏ ਗੁਸਤ ਨੇਕ ਸਤਿਪੁਰਖ ਪੂਰਨ ਵਿਵੇਕ ਕਾਹੋ ਬੋਲਣਾ ਪਾਉ ਛਦ ਪ੍ਰਾਣੀ ਅਗੰਮ ਅਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਗਿਨ ਨਾ ਪਾਈ ਅਨਕ ਭਗਤ ਬੰਧਨ ਕਰੇ ਚਰਨ ਕਮਲ ਹਿਰਦੇ ਸਿਮਰੇ ਸਤਿ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ

ਮੋਮਾਇਆ ਸੰਗ ਨਾ ਲੇਪ ਮਨ ਮੈਂ ਰਾਖੇ ਹਰ ਹਰੇ ਕੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੋ ਦੁਖ ਤੈਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਨੰਤ ਬਿਆਹ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਵਦੇਸੇ ਪਹੁੰ ਚੁਕਾ ਨਿਰਭੋਏ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧਸੰਗ ਜਪਨਾ ਮੁਰਾਰੀ ਤਿਤ ਪਾਏ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਾ ਸਰਮ ਨਿਰਗੁਣ ਆਪ ਸਰਗੁਣ ਭੀ ਓਹੀ ਕਲਾ ਧਾਰ ਦਿਨ ਸਗਲੀ ਮੋਹੀ ਆਪਣੇ ਚਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾ ਹੀ ਕੋਏ ਸਰਬ ਨਿਰੰਤਰ ਏਕੋ ਸੋਏ।

ਮਾਹੇ ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਤਨ ਕੋ ਚਾਰ ਗੁੰਟ ਉੜਤਾਵੇ ਸੋ ਤਨ ਹਰ ਸੇਵਾ ਤੇ ਪਾਵੇ। ਜਿਸ ਸੁਖੁਨ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੁਭਾ ਗੋ ਕਰੇ ਭਰੀ ਕਰਨੀ ਸਾ ਸੋਭਾ ਬਜਰ ਕੀ ਸਰਣੀ ਅਨੁਗ ਬਾਵੀ। ਰੋਗ ਨਾ ਜਾਏ ਰੋਗ ਮਿਟੇ ਹਰ ਆਫਤ ਲਾਏ। ਸਰਬ ਨਿਧਾਨ ਮਰਨਾ

ਨਾਉ ਸਿਮਰ ਸਿਮਰ ਸਦਾ ਸੁਖ ਪਾਓ। ਭਾਵਿੰਦ ਸੇ ਪੂਰਨ ਹੋਇਆ ਭਗਤ ਪਾਇਆ ਤੰਬਰ ਗਾਸ ਤਿਤਕਰ ਜਾਏ ਬਸੇ ਮਨਾਸੀ ਕਹੋ ਨਾਨਕ ਕਾਟੀ ਚੰਪਾਸੀ।

ਚਾਰੇ ਅਰਖੀ ਭਗਤ ਗੁਰੂ ਮਨ ਲਾਏ ਮਨ ਵੰਚ ਨਾਨਕ ਪਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਗਿਆ ਲਪਟਾਵੇ ਮੂਰਖ ਮਨਾ ਸੁਤਮੀਤ ਗੁਟਾਮਰ ਬਨਤਾ ਅੰਤੇ ਕਹ ਹੋ ਤੁਮ ਕਮਨ ਸਨਾਤਾ ਰਾਜਰੰਗ ਮਾਇਆ ਵਿਸਤਾਰ ਅੰਤੇ ਕਹ ਹੋ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀਏ ਤਿਜੇ ਨਾ ਤਿਸ ਬੁਜੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰਖੀ ਮਾਤੂ ਲੇ ਇਆਨੇ ਭਗਤ ਬਿਨਾ ਬੋ ਡੁੱਬੇ ਸਿਆਨੇ ਅਰਗੀ ਭਗਤ ਗੁਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਿਰ ਵਿਖ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੰਤ ਗੈਦ ਰਾਦਗਤ ਪਾਵੋ ਸੂਰ ਸਾਰ ਪੂਸਾ ਤਿਰਕੋ ਨਾਉ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵ ਤਿਰੁਦਰ ਸਮੈਲ ਬਿਨ ਜਾਏ ਹੋਮੇ ਬਿਖ ਫੈਲ ਹੋਏ ਚੰਦ ਬਸੇ ਸੁਗਨਾਲ ਸਾਸ ਗਰਾਸਰ ਨਾਮ ਸੰਭਾਲ ਸ਼ਾਟ ਸਿਆ

ਸਾਧ ਸਾਧ ਪ੍ਰਭ ਤੁਮੇ ਧਿਆਮ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨੇਤ ਨੀਤੇ ਕੋਟੇ ਕੁਆਧਾਰ ਨਾਨਕ ਮਾਂਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ ਮਾਨਸ ਹੋਇ ਅਰਸ ਬਾਬੇ ਬਿਰਲਾ ਗੋਏ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਪਰੇ ਪ੍ਰੇਮ ਰਸ ਰੰਗ ਜੇ ਚਾਓ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਬਟ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ ਸੇਵਕ ਕੀ ਬੰਸਾ ਪੂਰੀ ਬਈ ਸਤਿਗੁਰੂ ਤੇ ਨਿਰਮਲ ਬਤ ਲਈ

ਭਗਤੀ ਨਾਮ ਸਮਾਏ। ਸੋਗੋ ਬਿਸਰੇ ਜੇ ਘਾਲ ਨਾ ਭਾਨੇ, ਸੋਗੋ ਬਿਸਰੇ ਜੇ ਕੀਆ ਜਾਣੇ, ਸੋਗੋ ਬਿਸਰੇ ਜਿਨ ਸਭ ਕੁਛ ਦੀਆ, ਸੋਗੋ ਬਿਸਰੇ ਜੇ ਜੀਵਨ ਜੀਆ, ਸੋਗੋ ਬਿਸਰੇ ਜੇ ਅਗਨ ਮੇ ਰਾਖੇ, ਗੁਰਪ੍ਰਸਾਦ ਕੋ ਬਿਰਲਾ ਲਾਖੇ, ਸੋਗੋ ਬਿਸਰੇ ਜੇ ਬਿਖਤੇ ਕਾਟੇ, ਜਨਮ ਜਨਮ ਕਾ ਟੁੱਟਾ ਗੰਢ ਹੈ, ਗੁਰਪੁਰਾ ਤਤ ਇਹ ਬੁਝਾਇਆ, ਪ੍ਰਭਨਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਏ ਕਾਮਾਨ ਤਿਆਗ, ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਭਰੈ ਨਾਮ, ਜਪਾਵੋ ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤਨੋ ਸਿਸ਼ਾਰ, ਸਰਬਗ੍ਰਿਆਨ ਸੁਭਗਨਿਤ ਨਾਮ, ਬੁੱਢ ਜਾਤ ਪਾਏ ਬਿਸਰਾਮ, ਸਗਲ ਦੁੱਖਾ ਵਤਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮੰਤਰ ਅੰਤਰ ਇਹੀ ਸੁਭਾਓ, ਨੇਤਰੋ ਪੇਖ ਦਰਸ ਹੋਏ, ਮਨ ਬਿਕਸੈ ਸਾਧ ਚਰਨ ਧੋਏ।

ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਉ ਕੀਸ ਜੈ ਜੋ ਸੁਰਪੀ ਜੋ ਸੰਗ ਸਮਾਵੈ ਤੈ ਕਿਸੇ ਭੂਗਮ ਦਰਬਤਾਵੈ ਕਰਨ ਕਰਾਮਨ ਕਰਨਿਹਾਰ ਨਾਨਕ ਕਰਦੇ ਕਾ ਨਾਹੇ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਧ ਭਾਈ ਜੈ ਸਰਬ ਕਲਾਵੇ ਪਰਵੀਨ ਤੈ ਵੇਦ ਕਦੇਵ ਕਹਾ ਕਹੁ ਚੀਨ ਜਬ ਆਪਣੇ ਆਪ ਆਪ ਰੁਧਾਰੇ ਤੋ ਸਗਨ ਬਸਗਨ ਕਹਾਂ ਵਿਚਾਰੈ ਜੇ ਆਪ ਨੂੰ ਜਬ ਨਾਭ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਣੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਗੁਆਪਿਆ ਦੇਸ ਤੈ ਗੁਣਗਾ ਰਾਹੀ ਪ੍ਰਵੇਸ਼ ਜੈ ਕਹਿ ਏਕ ਏਕ ਭਗਵੰਤਾ ਤੈ ਕੌਣ ਅਜਿੰਦ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪਤੀ ਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਾਹ ਪਿਉਂ ਦੂਜਦੇ ਉਚਾ ਨਾਨਕ ਆਪਸ ਗੁਆਪੇ ਬਹੁ ਛਾ ਜੇ ਆਪ ਰਜੋ ਪ੍ਰਪੰਚ ਅਕਾਰ ਤੇ ਗੁਣ ਮੈਂ ਕਿਨੋ ਵਿਸਥਾਰ ਬਾਪੁਨ ਤੈ ਭਈ ਕਹਾਵਤ ਕਹੁ ਨਰ ਕਹੁ ਸੁਰਗ ਵੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਮੇ ਮੋਹ ਭਰਮ ਬੈ ਭਾਰ ਦੁਖ ਸੁਖ ਮਾਨ ਅਪਮਾਨ ਅਨੁ ਪ੍ਰਕਾਰ ਕੀ ਬਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕਾ ਜਾ ਅਭਗਤ ਭਗਤੇ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੂਹ ਪਾਕ ਆਪੇ ਧਨੀ ਉਨਕੀ ਸੋਭਾ ਉਨੂ ਬਨੀ

Gai. ਮਨੰਦਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਗਜਾਨਿਆ ਜਨ ਲਾਗਾ ਹਰ ਕੇ ਨਾਇ ਦਿਸਕੀ ਆਸਨਾ ਬਿਰਥੀ ਜਾਏ ਸੇਵਾ ਕੋ ਸੇਵਾ ਬਨਿਆਈ ਹੁਕਮ ਬੂਝ ਪਰਮਤ ਬਾਈ ਸੇ ਪ੍ਰਣਹੀ ਵਿਚਾਰ ਜਾਗੇ ਮਨ ਬਸਿਆ ਨਿਰੰਕਾਰ ਬੰਧਨ ਦੂਰ ਭਏ ਦਰਬੈਰ ਅੰਦਨ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ।

ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਵੇਖਦ ਉਦਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵਕ ਪਰਮਾਨ ਅੰਦਰ ਜਾਮੀ ਪ੍ਰਖ ਪ੍ਰਧਾਨ ਜਿਸਮਨ

ਸਾਰ ਗੁਣ ਦੇ ਦਸੇ ਸਮਾਹੇ ਤਿਸੇ ਭਿੰਨੇ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਬਨਾਨ ਸਿਮਰਤ ਮੈਂ ਦੇਖ ਤੁਸੀਂ ਅਰਸੂਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡਬੋਲਾ ਕਬ ਹੂੰ ਡੋਲਾ।

ਹੀ ਆਪ ਸਤਿਗਿਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤੇ ਸੁਭਾਵਿਤਾ ਕਰੇ ਵਿਸਥਾਰ ਤੇ ਸੁਭਾਵਿਤਾ ਏ ਗੰਗਾਰ ਅਨਕਲਾ ਲਖੀ ਨਾ ਜਾਏ ਤੇ ਸੁਭਾਵਿਤ ਸਿਲਾਏ ਮਿਲਾਏ ਕਮਨ ਨਿਕਟ ਕਮਨ ਕਹੀਏ ਦੂਰਾ ਪਿਆ ਬਾ ਭਰਪੂਰ ਅੰਤਰ ਗਾਤ ਸਾਬ ਜਨਾਏ ਨਾਨਕ ਜਨਾ ਬੁਝਾਏ ਸਰਭੂਤਾ ਪ੍ਰਤਾਰਾ ਸਰਬਨਾਇਣ ਆਪੇ ਖਣਾਰਾ ਸਗਲ ਸਮਗਰੀ ਜਾ ਕਾਤਨਾ

ਜੀਗਾ ਇਹ ਆਧਾਰ ਉਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਦ ਕਮਾਵਤ ਹੋਤ ਉਧਾਰ ਆਪਥਰੈ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਨ ਸੁਨ ਅੰਤ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਂਦ ਕੇ ਮਾਥੇ ਨਾਨਕ ਕੁਦਰੇ ਧਨ ਗੈ ਸਾਥੇ ਸਰਨ ਜੋਗ ਸੁਨ ਸਰਣੀ

ਸੁੰਦਰ ਸੁਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਰਿਬੀ ਖੇਪ ਹਮਾਰੀ ਬ੍ਰਹਮ ਕੀ ਸਤਿਗੁਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੂਵੇ ਸਭ ਤੇ ਊਜ ਪਾਇਆ ਸਥਾਨ ਬਹੁਰ ਨਾ ਹੋਵੇ ਆਮਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਤਨਾ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਾਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰਦਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤੇ ਸਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋ

ਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਬਿਨ ਭਾਣੇ ਕੇ ਨਾਇ ਕਰੀ। ਜੇਤੀ ਸਿਰਠਿ ਉਪਾਈ ਵੇਖਾਂ ਬਿਨ ਕਰਮਾਂ ਕੇ ਮਿਲੈ ਲਈ। ਮੱਧ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ।

ਹੋਏ। ਮੰਨੈ ਮਾਰਗ ਠਾਗ ਨ ਪਾਏ, ਮੰਨੈ ਪਾਸਿਓ ਪ੍ਰਗਟ ਜਾਏ। ਮੰਨੈ ਮਾਗੁਨਾ ਚਾਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।

ਨਾਨਕ ਭਵੈ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਦਰਗੈ ਮਾਨ ਪੰਚੈ ਸੁਹ ਹੈ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ

ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰ ਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹ ਜਾਹੋ।

ਦਰਗਾਹ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਹ ਤੇ ਆਥ ਬਾਣੀ ਬਰਮਾਉ ਸਤ ਸੋ

ਹੈ। ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾ ਸੋੜ ਕੋੜ ਕਪਾਲ ਥਕੇ ਵੇਦ ਕਹਿਣ ਕਵਾਤ ਸੈਸ ਅਠਾਰਹ।

ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧਿ ਹਵ

ਕੋੜਿਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਡੇਗੋ ਕਹਿ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਧਾ ਕੀ ਸੁਧ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਂਗ ਪਾਤਸ਼ਾਹੀ ਦਸਵੀਂ ਛਪੈ ਸ਼ੰਤ ਵੈ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਰੇਖ ਭੇਖ ਕਹਿ ਨਾ ਸਕਤ ਕਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸ੍ਰੀ ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇ ਮਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ। ਸੋ ਆਓ ਹੁਣ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਜਥੇ ਸਮੇਤ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਅੱਜ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਗੁਰੂ ਘਰ ਵਿਖੇ ਮਨਾਏ ਜਾ ਰਹੇ ਹਨ, ਸਭ ਸੰਗਤਾਂ ਨੂੰ ਲੱਖ ਲੱਖ ਵਧਾਈ। ਸ੍ਰੀ ਅਖੰਡ ਪਾਠ ਸਾਹਿਬ ਰਾਮ ਹਨ ਜਿਨ੍ਹਾਂ ਦੀਆਂ ਸੰਪੂਰਨਤਾਵਾਂ ਸ਼ਾਮ ਨੂੰ ਹੋਣੀਆਂ ਹਨ, ਉਪਰੰਤ ਲਗਾਤਾਰ ਜੋ ਸ੍ਰੀ ਰਹਿਰ ਸਾਹਿਬ ਜੀਆਂ ਦੇ ਪਾਠ ਫਿਰ ਲਗਾਤਾਰ ਦੀਵਾਨ ਸਜਣੇ ਹਨ। ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ, ਅਤੇ ਨਾਲ ਹੀ ਇਸ ਸੰਬੰਧ ਵਿੱਚ ਕੱਲ੍ਹ ਨੂੰ ਫਿਰ ਸੰਗਤਾਂ ਵੱਲੋਂ ਜੋ ਸ੍ਰੀ ਅਖੰਡ ਪਾਠ ਸਾਹਿਬ ਰਾਮ ਹੋਣੇ ਹਨ ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਦੂਸਰੀ ਬੇਨਤੀ ਹੈ ਜੀ ਕਿ ਜੋ ਹਰ ਸਾਲ ਦੀ ਤਰ੍ਹਾਂ ਅਖੰਡ ਕੀਰਤਨੀ ਜਥੇ ਵੱਲੋਂ ਸਾਲਾਨਾ ਸਮਾਗਮ ਹੁੰਦੇ ਹਨ, ਅੱਜ ਤੋਂ ਜੋ ਆਰੰਭ ਹੋ ਰਹੇ ਹਨ, ਅੱਜ ਸ਼ਾਮ ਦੇ ਦੀਵਾਨ ਗੁਰੂ ਘਰ ਟਰੇਸੀ ਵਿਖੇ ਹਨ, ਅਤੇ ਕੱਲ੍ਹ ਸਵੇਰੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਅਤੇ ਸ਼ਾਮ ਦੇ ਦੀਵਾਨ ਗੁਰੂ ਘਰ ਫ੍ਰੀ ਮੋਡ ਵਿਖੇ ਹਨ। ਸੋ ਸ਼ਨੀਵਾਰ ਨੂੰ ਜੋ ਆਸਾ ਦੀ ਵਾਰ ਹੋਵੇਗੀ ਉਹ ਗੁਰੂ ਘਰ ਟਰੇਸੀ ਵਿਖੇ, ਅਤੇ ਸ਼ਾਮ ਨੂੰ ਰਹਿਣ ਸਭਾਈ ਕੀਰਤਨ ਗੁਰੂ ਘਰ ਫ੍ਰੀ ਮੋਡ ਵਿਖੇ। ਸੋ ਆਪ ਸੰਗਤਾਂ ਨੇ ਇਸ ਸਮੇਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ, ਇਹਨਾਂ ਸਮਾਗਮ ਵਿੱਚ ਹਾਜ਼ਰੀ ਭਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੜੀਆ ਪਿੰਨਾ ਸੱਜ ਆਪਣੇ ਰਚਨਾ ਦੁਈ ਕੁਦਰਤ ਸੱਜ ਇੱਕ ਰਸਨ ਡਠੁਚਾ ਦਾਤਾ ਕਰਤਾ ਆਪ ਤੂੰ ਤੁਸ ਦੇਵ ਕਰੇ ਪਸਾਓ ਤੂੰ ਜਨੂੰ ਸਭ ਸਿੱਧ ਲੈ ਸਿੰਦ ਕੁਆ ਕਰਿਆ ਸਿੰਡ ਠੁਚਾ ਕਰਿਆ ਸਿੰਡ ਠੁਚਾ।

ਪੌੜੀ ਨਾਨਕ ਜੀ ਪਾਇਆ ਕਿ ਲਿਖਣਾ ਮੈਂ ਤਰ ਬਹਾਲਿਆ ਉੱਥੇ ਸੱਚਾਈ ਸੱਚ ਨੇ ਬੜੇ ਤੁਹਾਨੂੰ ਵੱਖ ਕਰੇ ਜਜਮਾ ਲਿਆ ਥਾਉ ਨਾ ਪਾਇਨ ਕੂੜਿਆ ਮੋਹ ਕਾਲੇ ਤੋਂ ਚਾਲਿਆ।

ਪੌੜੀ ਨਦਰ ਕਰਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀ ਬਹੁਤ ਜਨਮ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵੜਦਾ ਤਾਂ ਕੋਨੇ ਸਭ ਸੁਣਿਆ ਲੋਕ ਸਭਾਇਆ। ਸਤਿਗੁਰ ਮੇਰੇ ਸੱਚ ਪਾਇਆ ਦਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ।

ਤਰ ਨਿਰੰਕਾਰ ਹੈ ਨਰਕਣਾ ਜਾਈ ਹੈ ਜੇ ਉਹ ਬਿਨ ਸਤ ਸਦਾ ਦੇਖਾ ਜੇ ਆਖ ਗਵਾਈ ਹੈ ਜੇ ਲੋੜਾ ਹੈ ਚੰਗਾ ਆਪਣਾ ਕਰ ਪੁਨਹ ਨੀਚ ਸਦਾਈ ਹੈ ਜੇ ਜਰਵਾਣ ਪਰ ਹਰੇ ਜਰ ਵਿਸ ਕਰੇਂਦੀ ਆਈ ਹੈ ਕੋ ਰਹਿ ਨਾ ਭਰੀਆ ਪਾਈ ਹੈ ਕੋ ਰਹਿ ਨਾ ਭਰੀਆ।

ਬਿਨ ਸਤਿਗੁਰ ਕਿਰਨ ਨਾ ਪਾਇਓ, ਬਿਨ ਸਤਿਗੁਰ ਕਿਰਨ ਨਾ ਪਾਇਆ। ਸਤਿਗੁਰ ਵਿਚਾਰ ਬਿਰਖਮ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ। ਤੁਮੇ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਲਾਇਆ।

ਸੁਣ ਕੀਰਤ ਗਾਵਦੇ ਨਾਨਕ ਕਰਮ ਪਰ ਦਰ ਢੋਲਣ ਲੈ ਨਿਤਾਵਦੇ ਇੱਕ ਮੂੰਹ ਨ ਪੁੱਜਣਾ ਪਣਾਣ ਹੁੰਦਾ ਗਿਣਾਇਂਦੇ ਹੁਣ ਢਾਡੀ ਕਨੀਚ ਜਾਤ ਹੋਰ ਪੰਜਾਤ ਸਦਾਇਂਦੇ ਤਿੰਨ ਮੰਗਾਂ ਜਿਤ ਜਿਤ ਆਇਂਦੇ ਤਿੰਨ ਮੰਗਾਂ ਜਿਤ ਜਿਤ।

ਪੰਡਿਤ ਲਿਖਾਗ ਜਿ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਚ ਛੱਡਿਆ ਹੋਏ ਕਮਨ ਅਲੱਖ ਧਿਆਈਐ ਫਲ ਤੇ ਵੇਹ ਪਏ ਜਿ ਵੇਹ ਘਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨ ਹੁੰਦੀ ਪਾਈਐ ਮਤ ਥੋੜ੍ਹੀ ਸੇਵ ਗਵਾਈਐ ਮਤ ਥੋੜ੍ਹੀ ਸੇਵ ਗਵਾਈ।

ਪਰ ਕਰਮ ਜਨਕ ਤਤ ਪਾਇਆ ਤਿਤ ਨੀ ਕਿਸਮ ਤੇ ਆਇਆ ਇਹਨਾਂ ਜਨਤਾ ਕਹਿ ਬਸ ਕਿਸ਼ਨਾ ਹੈ ਤਿਤ ਵੇਖੀ ਜਗਤੀ ਉਪਾਇਆ ਇਕਨਾਂ ਨੂੰ ਤੂੰ ਮੇਲੇ ਕੱਪ ਤੂੰ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾਪ ਬੁਝਾਇਆ ਸਹਿਜੇ ਹੀ ਸਤ ਸਮਾਇਆ ਸਹਿਜੇ

ਗੁਰੂ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਨੇ ਹੋ ਪ੍ਰਮਾਣਿਤ ਕਿਸਮੇ ਕਾ ਮਹਿਲ ਪਾਏ ਸੀ, ਖਸਮੈ ਭਾਵੇ ਸੋ ਕਰੇ ਮੈਨੂੰ ਚੰਦਿਆ।

ਸਤਿਗੁਰ ਬੇਟਾ ਕਰ ਸਲਾਹੀ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀਆਂ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਤਰ ਵਿੱਚ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠਿਆ ਨੌਣ ਦਪਾਈਆਂ, ਸਹਿਤ ਉੱਠਿਆ ਨੌਣ ਦਪਾਈਆਂ।

0: ਚਾਕਰ ਲੱਗਿਆ ਚਾਕਰੀ
1: ਪੌੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਜਿਹਨੂੰ ਅਗਲੀ ਉਹ ਵਜ ਬਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜ ਹੋ ਗਵਾਏ ਗਲਾ ਮੂਹੇ ਮੂਹੇ ਪਾਣਾ ਖਾਏ ਜਿਸ ਜਦ ਤੱਕ ਹਮਨੇ ਤਿਸ ਕਈ ਸਾਬਾਸ ਨਾਨਕ ਕੰਨ ਚੱਲੇ ਨਾਲ ਕਸਮ ਚੱਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮਾਉਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸ੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ। ਸੋ ਅੱਜ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਗੁਰੂ ਘਰ ਵਿਖੇ ਮਨਾਏ ਜਾ ਰਹੇ ਹਨ। ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸੋ ਨਾਲ ਨਾਲ ਸ੍ਰੀ ਖੰਡਪਾ ਸਾਹਿਬ ਚੱਲ ਰਹੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਸ਼ਾਮੀ 5 ਵਜੇ ਤੀਕਰ ਹੋ ਜਾਣਗੀਆਂ। ਉਸ ਤੋਂ ਬਾਅਦ 6 ਵਜੇ ਤੀਕਰ ਕੀਰਤਨ, ਫਿਰ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ, ਉਪਰੰਤ ਫਿਰ ਦੀਵਾਨ ਸਜਣਗੇ। ਸੋ ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਕੱਲ੍ਹ ਨੂੰ ਫਿਰ ਜੋ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਕੱਲ੍ਹ ਨੂੰ ਵੀ ਸ੍ਰੀ ਖੰਡਪਾ ਸਾਹਿਬ ਬ੍ਰਹਮ ਹੋਣੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣੀਆਂ ਹਨ। ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ, ਨਾਲ ਨਾਲ ਜੋ ਸਾਲਾਨਾ ਸਮਾਗਮ ਅਖੰਡ ਕੀਰਤਨ ਜਥੇ ਵੱਲੋਂ ਹੁੰਦੇ ਹਨ, ਅੱਜ ਸ਼ਾਮ ਤੋਂ ਜੋ ਗੁਰੂ ਘਰ ਟੀਸੀ ਵਿਖੇ ਸ਼ਾਮ ਦੇ ਦੀਵਾਨ ਹੋਣਗੇ, ਕੱਲ੍ਹ ਦੇ ਜੋ ਸਵੇਰ ਦੇ ਸ਼ਾਮ ਦੇ ਦੀਵਾਨ ਹੋਣੇ ਹਨ ਉਹ ਗੁਰੂ ਘਰ ਪ੍ਰੀਮੌੜ ਵਿਖੇ ਹੋਣੇ ਹਨ। ਕੱਲ੍ਹ ਸਵੇਰੇ ਆਸਾ ਜੀ ਦੀ ਵਾਰ, ਸ਼ਾਮੀ ਜੋ ਫਿਰ 6:30 ਤੋਂ ਲੈ ਕੇ 9 ਵਜੇ ਤੀਕਰ, ਸ਼ਨੀਵਾਰ ਨੂੰ ਜੋ ਆਸਾ ਦੀ ਵਾਰ ਦੇ ਕੀਰਤਨ ਹੋਣੇ ਹਨ ਉਹ ਗੁਰੂ ਘਰ ਟੇਸੀ ਵਿਖੇ ਹਨ ਜਥੇ ਦੇ ਨਾਲ ਨਾਲ ਉੱਥੇ ਅੰਮ੍ਰਿਤ ਸੰਚਾਰ ਹਨ। ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਉਹਨਾਂ ਸਮੇਂ ਸਿਰ ਪਹੁੰਚ ਜਾਣਾ ਜੀ। ਅਤੇ ਜੋ ਰਹਿਣ ਸਬਾਈ ਕੀਰਤਨ ਹੋਣਗੇ ਉਹ ਸ਼ਾਮ ਨੂੰ ਗੁਰੂ ਘਰ ਪ੍ਰੀਮੌੜ ਵਿਖੇ ਹੋਣੇ ਹਨ। ਸੋ ਇਹ ਪ੍ਰੋਗਰਾਮ ਹਨ ਜੀ, ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

감사. ਖਾਲਸਾ ਸਾਹ ਸਿੰਘ ਜੀਓ ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਅੰਮ੍ਰਿਤ ਵੇਲੇ ਤੋਂ ਮਹਾਰਾਜ ਜੀ ਦੇ ਦੀਵਾਨ ਸਜੇ ਨੇ, ਸਜੇ ਦੀਵਾਨਾਂ ਅੰਦਰ ਤੁਰਕੀ ਬਾਣੀ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ, ਆਪ ਸੰਗਤਾਂ ਨੇ ਦਰਬਾਰ ਦੀ ਮਰਿਆਦਾ ਅਨੁਸਾਰ ਸ਼੍ਰਵਣ ਕੀਤੇ ਹਨ। ਹੁਣ ਮਹਾਰਾਜ ਸਾਹਿਬ ਜੀ ਦੇ ਦਰਬਾਰ ਦੀ ਮਰਿਆਦਾ ਹੈ ਅੰਮ੍ਰਿਤ ਵੇਲੇ, ਜੋ ਮਹਾਰਾਜ ਜੀ ਪਹਿਲੇ ਦਰਸ਼ਨਾਂ ਤੇ ਸ੍ਰੀ ਮੁਖ ਵਾਕ ਸਾਹਿਬ ਬਖਸ਼ਦੇ ਹਨ, ਉਹਨਾਂ ਦੀ ਵਿਚਾਰ ਦਾ ਸਮਾਂ ਹੈ। ਅੱਜ ਜੋ ਦਾਤ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਦੇ ਰਾਹੀਂ ਬਖਸ਼ਿਸ਼ ਕੀਤੀ ਹੈ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ, ਮਹਾਰਾਜ ਜੀ ਦੀ ਬਾਣੀ ਦੇ ਨੇੜੇ ਆਈਏ, ਮਹਾਰਾਜ ਜੀ ਦੀ ਬਾਣੀ ਨੂੰ ਸੁਣੀਏ, ਬਾਣੀ ਨੂੰ ਵਿਚਾਰੀਏ। ਮਹਾਰਾਜ ਜੀ ਕਹਿੰਦੇ ਉਹ ਗੁਰਮੁਖ ਸਿਆਣੇ ਹੋ ਜਾਂਦੇ ਆ ਇਸ ਸੰਸਾਰ ਦੇ ਅੰਦਰ ਜਿਹੜੇ ਮਹਾਰਾਜ ਜੀ ਦੀ ਬਾਣੀ ਨੂੰ ਵਿਚਾਰਨ ਲੱਗ ਪੈਂਦੇ ਆ। ਆਖੋ ਸਤਨਾਮ ਸ੍ਰੀ ਵਾਹਿ, ਉਹਨਾਂ ਦੇ ਅੰਦਰ ਆਲਾ ਦਰਜੇ ਦੀ ਸਿਆਣਪ ਆ ਜਾਂਦੀ ਹੈ। ਸੰਸਾਰ ਵਾਲਿਆਂ ਨੂੰ ਤਾਂ ਉਨੀ ਸਿਆਣਪ, ਉਨੀ ਅਕਲ ਹੁੰਦੀ ਹੋਈ ਨਹੀਂ ਜਿੰਨੀ ਉਹਨਾਂ ਰੱਬ ਦੇ ਪਿਆਰਿਆਂ ਦੇ ਅੰਦਰ ਮਹਾਰਾਜ ਦੀ ਰਹਿਮਤ ਸਦਕਾ ਜਾਂਦੀ ਹੈ। ਕਿਉਂਕਿ ਰੱਬ ਦੇ ਪਿਆਰਿਆਂ ਵਰਗਾ ਸੈਂਸਿਟਿਵ ਵੀ ਕੋਈ ਨਹੀਂ ਹੁੰਦਾ, ਉਹਨਾਂ ਵਰਗਾ ਮਾਸੂਮ, ਉਹਨਾਂ ਵਰਗਾ ਪ੍ਰੇਮ ਕਰਨ ਵਾਲਾ, ਉਹਨਾਂ ਵਰਗਾ ਦਿਆਲੂ ਸੁਭਾਅ ਉਹ ਵੀ ਕਿਸੇ ਦਾ ਨਹੀਂ ਹੁੰਦਾ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਪਿਆਰੇ ਨੇ, ਗੁਰਮੁਖ ਜਨ ਨੇ, ਨਾਮ ਜਪਣ ਵਾਲੇ ਨੇ, ਬੰਦਗੀ ਵਾਲੇ ਨੇ, ਉਹਨਾਂ ਦਾ ਅਤੇ ਸੰਸਾਰੀਆਂ ਦਾ ਤਾਂ ਹੀ ਤਾਲਮੇਲ ਵੀ ਨਹੀਂ ਬਹਿੰਦਾ। ਕਿਉਂਕਿ ਸੰਸਾਰੀ ਬੰਦੇ ਦੀ ਬਿਰਤੀ ਵੱਖਰੀ ਹੁੰਦੀ ਹੈ ਅਤੇ ਰੱਬ ਦੇ ਭਗਤ ਦੀ, ਰੱਬ ਦੇ ਪਿਆਰੇ ਦੀ ਬਿਰਤੀ ਵੱਖਰੀ ਹੁੰਦੀ ਹੈ। ਇਸ ਕਰਕੇ ਤਾਲਮੇਲ ਨਹੀਂ ਬੈਠਦਾ। ਜਿਹੜੇ ਪੁਰਾਣੇ ਬਜ਼ੁਰਗ ਹੋ ਜਾਂਦੇ ਆ ਉਹਨਾਂ ਦਾ ਅਤੇ ਉਹਨਾਂ ਦੀ ਔਲਾਦ ਦਾ ਆਪਸ 'ਚ ਤਾਲਮੇਲ ਨਹੀਂ ਬੈਠਦਾ। ਕਿਉਂ? ਜਿਸ ਜ਼ਮਾਨੇ 'ਚ ਬਜ਼ੁਰਗ ਰਹੇ ਉਹ ਜ਼ਮਾਨਾ, ਉਹ ਸਮਾਂ, ਉਹ ਦੌਰ, ਉਹ ਪੜ੍ਹਾਈ, ਸਿੱਖਿਆ ਸਭ ਕੁਛ ਵੱਖਰੀ ਸੀ। ਜਦੋਂ ਬੱਚਿਆਂ ਦੀ ਵਾਰੀ ਆਈ ਉਹ ਦੌਰ, ਉਹ ਸਮਾਂ, ਉਹ ਜਹਾਨ ਬਿਲਕੁਲ ਡਿਫਰੈਂਟ ਸੀ, ਵੱਖਰਾ ਸੀ। ਹੁਣ ਦੋਨਾਂ ਦੀ ਪੜ੍ਹਾਈ 'ਚ ਅੰਤਰ, ਦੋਨਾਂ ਦੀ ਪਰਵਰਿਸ਼ 'ਚ ਅੰਤਰ, ਦੋਨਾਂ ਦੇ ਰਹਿਣ ਸਹਿਣ 'ਚ ਅੰਤਰ, ਦੋਨਾਂ ਦੇ ਐਟੀਟਿਊਡ 'ਚ ਅੰਤਰ, ਜਿਹੜਾ ਸਭ ਪਵਾੜੇ ਦੀ ਜੜ ਹੈ। ਅਤੇ ਹੁਣ ਆਪਸੀ ਸਾਂਝ ਕਿਵੇਂ ਬਣੇ, ਇਹੀ ਚੀਜ਼ ਜਿਹੜੀ ਹੈ ਜਿਹੜੇ ਪੁਰਾਣੇ ਵਿਦਵਾਨ ਨੇ, ਪ੍ਰਚਾਰਕ ਨੇ, ਗੁਰਮੁਖ ਰੱਬ ਦੇ ਪਿਆਰੇ, ਉਹਨਾਂ ਨੇ ਜੋ ਸਿੱਖਿਆ, ਕਿਉਂਕਿ ਉਹਨਾਂ ਵੇਲਿਆਂ 'ਚ ਭਾਵਨਾ ਬੜੀ ਬਲਵਾਨ ਹੁੰਦੀ ਸੀ, ਪ੍ਰੇਮ ਬੜਾ ਬਲਵਾਨ ਹੁੰਦਾ ਸੀ, ਸ਼ਰਧਾ ਬੜੀ ਬਲਵਾਨ ਹੁੰਦੀ ਸੀ। ਅੱਜ ਤਰਕ ਬਲਵਾਨ ਹੈ, ਗੱਲ ਗੱਲ 'ਤੇ ਕਿੰਤੂ ਪਰੰਤੂ ਤਰਕ, ਅਤੇ
ਜ਼ਮੀਨ ਆਸਮਾਨ ਦਾ ਫਰਕ ਪੈ ਗਿਆ ਜ਼ਮਾਨੇ ਦਾ। ਅਤੇ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਗੱਲਾਂ ਸਮਝ ਵੀ ਨਵਿਆਂ ਦੀਆਂ ਆਉਂਦੀਆਂ, ਜੇ ਨਵੇਂ ਤਰੀਕੇ ਨਾਲ ਸਿਖਾਉਣ ਦਾ ਉੱਦਮ ਕਰਨ, ਕਿਉਂਕਿ ਸੰਕਲਪ ਨਹੀਂ ਬਦਲਿਆ ਜਾ ਸਕਦਾ, ਵਿਚਾਰਧਾਰਾ ਜਿਹੜੀ ਗੁਰੂ ਦੀ ਆ ਉਹ ਨਹੀਂ ਬਦਲੀ ਜਾ ਸਕਦੀ। ਔਰ ਇੱਕ ਗੱਲ ਯਾਦ ਰੱਖਿਓ, ਮਹਾਰਾਜ ਜੀ ਨੇ ਕਿਹਾ ਨਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਜਿਵੇਂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਨਿੱਤ ਨਵੇਂ ਨੇ, ਉਵੇਂ ਹੀ ਮਹਾਰਾਜ ਸਾਹਿਬ ਜੀ ਦੀ ਬਾਣੀ ਨਿੱਤ ਨਵੀਂ ਹੈ, ਨਿੱਤ ਨਵੀਂ ਹੈ।

ਬਾਣੀ ਤੋਂ ਸੂਖਮ ਕੋਈ ਨਹੀਂ ਹੈ ਤੇ ਬਾਣੀ ਤੋਂ ਉੱਤਮ ਵੀ ਕੋਈ ਨਹੀਂ ਹੈ। ਜਿਹੜੇ ਰੱਬ ਦੇ ਪਿਆਰੇ ਬਾਣੀ ਨਾਲ ਮਹਾਰਾਜ ਦੇ ਨਾਮ ਨਾਲ ਜੁੜੇ ਹੁੰਦੇ ਆ ਉਹਨਾਂ ਦਾ ਅੰਦਰਲਾ ਸ਼ਾਂਤ ਹੋਇਆ ਹੁੰਦਾ, ਟਿਕਿਆ ਹੁੰਦਾ ਤੇ ਅੰਦਰਲਾ ਟਿਕਣ ਕਰਕੇ ਫਿਰ ਜਦੋਂ ਨਾਮ ਜਪਦੇ ਆ, ਬਾਣੀ ਪੜ੍ਹਦੇ ਆ, ਵਿਆਖਿਆ ਕਰਦੇ ਆ, ਉਹ ਸੁਤੇ ਸਿੱਧ ਸੁਣਨ ਵਾਲਿਆਂ ਦੇ ਹਿਰਦਿਆਂ ਚ ਰਚਦੀ ਜਾਂਦੀ। ਸੋ ਆਪਾਂ ਬਚਨ ਕਰ ਰਹੇ ਸੀ ਗੁਰਬਾਣੀ ਦੀ ਵਿਆਖਿਆਕਾਰੀ ਦੇ ਉੱਤੇ ਵੀ ਜਿਹੜਾ ਜਨਰੇਸ਼ਨ ਗੈਪ ਹੈ ਇਹ ਮਾਂ ਬਾਪ ਚ ਪੈ ਜਾਂਦਾ, ਇੱਦਾਂ ਗ੍ਰੰਥਾਂ ਚ ਪੈ ਜਾਂਦਾ, ਇਤਿਹਾਸ ਚ ਪੈ ਜਾਂਦਾ। 5000 ਸਾਲ ਪਹਿਲੇ ਦੀ ਧਰਤੀ, ਪਹਿਲੇ ਦੇ ਲੋਕ, ਪਹਿਲੇ ਦੀਆਂ ਸੁਵਿਧਾਵਾਂ ਅੱਜ ਵਰਗੀਆਂ ਨਹੀਂ ਤੇ ਸਾਡੇ ਚ ਕਮੀ ਕਿੱਥੇ ਆ ਜਾਂਦੀ ਹੈ। 5000 ਸਾਲ, 10000 ਸਾਲ ਪੁਰਾਣੀਆਂ ਕਥਾਵਾਂ ਨੂੰ, ਵਾਰਤਾਵਾਂ ਨੂੰ, ਗ੍ਰੰਥਾਂ ਨੂੰ ਅੱਜ ਦੇ ਦਿਮਾਗ ਨਾਲ ਸੋਚ ਕੇ ਸਮਝਣਾ ਚਾਹੁੰਦੇ। ਇੱਕ ਟਾਈਮ ਉਹ ਸੀ ਤੇ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਅਸੀਂ ਖੰਡ ਦੀ ਬੋਰੀ ਮੋਢੇ ਤੇ ਸੁੱਟਣੀ, 20-20 ਕਿਲੋਮੀਟਰ ਚੁੱਕ ਕੇ ਲੈ ਜਾਣੀ ਕਮੰਟਲ ਦੀ ਬੋਰੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜੇ ਕੋਈ ਸਾਨੂੰ ਕਹੇ ਅੱਜ ਵੀ 10 ਕਿਲੋ ਚੀਨੀ ਹੋਈ ਚੱਕ ਲੈ ਜਾਓ 20 ਕਿਲੋਮੀਟਰ, ਸਾਡੇ ਬਸ ਦੀ ਗੱਲ ਨਹੀਂ ਹੈ। ਉਹਨਾਂ ਦਾ ਦੌਰ ਸੀ, ਸਮਾਂ ਸੀ, ਸਰੀਰਾਂ ਚ ਜਾਨ ਸੀ, ਉਦੋਂ ਉਹ ਚੱਕ ਲੈਂਦੇ ਸੀ। ਤੇ ਜੇ ਉਹਨਾਂ ਨੂੰ ਕੋਈ ਕਹੇ ਵੀ ਇਹ ਕਿੱਦਾਂ ਹੋ ਸਕਦਾ ਜੀ, ਇਹ ਤਾਂ ਕੋਈ ਗੱਲ ਨਾ ਬਣੀ। ਸਮਾਂ ਸਮਾਂ ਸਮਰੱਥ ਹੁੰਦਾ, ਹਰ ਸਮੇਂ ਸਮੇਂ ਦੀਆਂ ਸੁਵਿਧਾਵਾਂ, ਸਮਾਂ ਸਮੇਂ ਦੀ ਦਸ਼ਾ ਨਿਯਤ ਕਰਦੀ ਹੈ ਲੋਕਾਂ ਦਾ ਰਹਿਣਾ ਸਹਿਣਾ, ਉੱਠਣਾ ਬੈਠਣਾ ਕਿਵੇਂ ਦਾ ਹੋਵੇ। ਸੋ ਕਹਿਣ ਦਾ ਭਾਵ ਹੈ ਵੀ ਗ੍ਰੰਥਾਂ ਚ ਕਥਾਵਾਂ ਚ ਵੀ ਜਨਰੇਸ਼ਨ ਗੈਪ ਆ ਜਾਂਦਾ ਹੈ।

ਕਿਸੇ ਯੂਨੀਵਰਸਿਟੀ ਤੋਂ ਤੁਸੀਂ ਸ਼ਾਇਦ ਇੱਧਰ ਵੀ ਇੰਗਲਿਸ਼ ਹੁੰਦੀ ਹੋਏਗੀ, ਇੱਕ ਡਿਗਰੀ ਹੁੰਦੀ ਹੈ PhD ਚ ਕਿ ਜਿਨ੍ਹਾਂ ਨੇ PhD ਕਰਨੀ ਹੈ। ਮੱਧਕਾਲ ਦੇ ਸਾਹਿਤ ਨੂੰ ਕਿਵੇਂ ਪੜ੍ਹਿਆ ਜਾਏ, ਉਹ ਸਮਾਂ ਜਿਹੜਾ ਬੀਤ ਚੁੱਕਿਆ, ਉਸ ਸਮੇਂ ਦੇ ਲਿਟਰੇਚਰ ਨੂੰ ਕਿਵੇਂ ਬਚਿਆ ਜਾਏ, ਕਿਵੇਂ ਪੜ੍ਹਿਆ ਜਾਏ, ਇਹ ਸਿਰਫ ਇੰਨੀ ਕੁ ਗੱਲ ਤੇ PhD ਹੁੰਦੀ ਹੈ। ਸਾਡੇ ਪਟਿਆਲੇ ਯੂਨੀਵਰਸਿਟੀ ਤੋਂ ਕੁਝ ਗੁਰਸਿੱਖਾਂ ਨੇ ਕੀਤੀ ਹੈ,

ਉਸ ਸਮੇਂ ਦੇ ਇਤਿਹਾਸ ਨੂੰ ਕਿਵੇਂ ਪੜ੍ਹਿਆ ਜਾਏਗਾ। ਉੱਥੇ ਫਿਰ ਉਹ ਦੋ ਚਾਰ ਨੁਕਤੇ ਦਿੰਦੇ ਆ, ਕਥਾ ਚ ਤਾਂ ਦੱਸ ਰਹੇ ਆ ਵੀ ਸੁਣ ਕੇ ਕੁਛ ਚੀਜ਼ਾਂ ਜਿਹੜੀਆਂ ਸੰਗਤ ਨੂੰ ਫਿਰ ਸਮਝ ਸੌਖੀ ਆਉਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਕਿਹੜਾ ਥੀਸਿਸ ਪੜ੍ਹੇਗਾ, ਕਿਹੜਾ ਉੱਥੋਂ ਲੈ ਕੇ ਆਏਗਾ, ਕਿਹੜਾ ਇੰਨੀ ਖੇਚੜਾ ਕਰੇਗਾ। ਹਾਂ, ਜਿਹਨੇ ਚਾਰ ਗੱਲਾਂ ਸੁਣ ਲਈਆਂ ਉਹਦੀਆਂ, ਉਹ ਦਿਮਾਗ 'ਚ ਰਹਿ ਜਾਣੀਆਂ ਨੇ। ਇਸੇ ਕਰਕੇ ਸੰਗਤ

ਦਸ਼ਾ ਲੋਕਾਂ ਦੀ ਕਿਵੇਂ ਦੀ ਸੀ, ਰਹਿਣ ਸਹਿਣ ਕਿਵੇਂ ਦਾ ਸੀ, ਸਭ ਤੋਂ ਪਹਿਲੇ ਚੀਜ਼ਾਂ ਦੇਖਣੀਆਂ, ਫਿਰ ਉਸ ਦਸ਼ਾ ਚ ਜਾਣਾ। ਅੱਜ ਦੇ ਅਮਰੀਕਾ ਦੇ ਵਿੱਚ ਗੱਡੇ ਨਹੀਂ ਚੱਲਦੇ, ਘੋੜੇ ਖੱਚਰਾਂ ਵਾਲੇ ਜਿਹੜੇ ਪਹਿਲਾਂ ਰਾਤ ਚੱਲਦੇ ਸੀ ਉਹ ਨਹੀਂ ਚੱਲਦੇ। ਤੇ ਜੇ ਉਸ ਵੇਲੇ ਦਾ ਅਮਰੀਕਾ ਕਿਸੇ ਨੇ ਦੇਖਣਾ ਹੋਵੇ, ਜਿਸ ਸਮੇਂ

ਗੱਲ ਤੇ ਰਾਜੀ ਹੁੰਦੇ। ਦਸ ਪਾਤਸ਼ਾਹੀਆਂ ਮੇਨ ਮੇਨ ਗੁਰੂ ਕੇ ਸਿੱਖ, ਉਸ ਤੋਂ ਬਾਅਦ ਵਾਲੇ ਗੁਰੂ ਕੇ ਸਿੱਖ, ਕੁਛ ਹਸਤੀਆਂ ਜਿਨ੍ਹਾਂ ਦੇ ਰੋਲ ਅਦਾ ਕਰਨ ਤੇ ਪਾਬੰਦੀ ਲਗਾਈ ਜਾ ਸਕਦੀ ਹੈ, ਲੇਕਿਨ ਜਿਹੜਾ ਨੋਰਮਲ ਸਿੱਖਾਂ ਤੇ ਅਤਿਆਚਾਰ ਹੁੰਦਾ ਹੋਇਆ ਕਿਤੇ, ਜਾਂ ਨੋਰਮਲ ਸਿੱਖਾਂ ਦੀ, ਆਮ ਸਿੱਖਾਂ ਦੀ ਕੋਈ ਦੇਣ ਹੈ ਕਿਸੇ ਵੀ ਦੇਸ਼ ਨੂੰ, ਕਿਸੇ ਵੀ ਸੰਸਕ੍ਰਿਤੀ ਨੂੰ, ਉਹ ਤਾਂ ਦਿਖਾਈ ਜਾ ਸਕਦੀ ਹੈ। ਦੂਜੀ ਵਿਸ਼ਵ ਜੰਗ ਦੇ ਵਿੱਚ ਇੰਗਲੈਂਡ ਦੀ ਆਰਮੀ ਦੇ ਵਿੱਚ ਸਿੱਖਾਂ ਨੇ ਇੰਗਲੈਂਡ ਦੀ ਪ੍ਰਭੂ ਸੱਤਾ ਨੂੰ ਬਚਾਉਣ ਲਈ ਬੜਾ ਵੱਡਾ ਯੋਗਦਾਨ ਪਾਇਆ ਸੀ।

ਦਿਖਾਇਆ ਜਾ ਸਕਦਾ। ਚਲੋ ਮੈਂ ਆਪਣੇ ਵਿਸ਼ੇ ਤੇ ਆਵਾਂ। ਜਿਵੇਂ ਮਹਾਭਾਰਤ ਰਮਾਇਣ ਜਿਨ੍ਹਾਂ ਨੇ ਬਣਾਈ ਹੈ, ਉਹਨਾਂ ਨੇ ਉਸ ਵੇਲੇ ਦੇ ਦ੍ਰਿਸ਼ ਨੂੰ ਹੂਬ ਹੂ ਚੱਕਣ ਦੀ ਕੋਸ਼ਿਸ਼ ਕੀਤੀ ਹੈ 90-95%। ਉਸ ਤੋਂ ਬਾਅਦ ਜਿਨ੍ਹਾਂ ਨੇ ਹਿਟਲਰ ਦੇ ਰਾਜ ਤੇ ਕੁਛ ਚੀਜ਼ਾਂ ਸਕਰੀਨ ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਕੁਛ ਕੁ ਲੋਕਾਂ ਨੇ ਮੁਗਲ ਇੰਪਾਇਰ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ,

ਗਿਣਤੀ ਦੇ ਸਿੱਖ ਨੇ ਤੰਬੂ ਲੱਗੇ ਹੋਏ ਨੇ ਉਸ ਵੇਲੇ ਉੱਥੇ ਸਾਲ ਦੇ ਲਾਗੇ ਤਾਗੇ ਮਹਾਰਾਜ ਜੀ ਰਹੇ ਉੱਥੇ ਤੇ ਤੰਬੂਆਂ ਚ ਹੀ ਰਹੇ ਨੇ। ਹੁਣ ਅੱਜ ਜਾ ਕੇ ਦੇਖੋ ਚਹਿਲ ਮਹਿਲ ਹੈ, ਵੱਡੀਆਂ ਵੱਡੀਆਂ ਇਮਾਰਤਾਂ ਨੇ, ਬਹੁਤ ਸਾਰੇ ਬੰਦੇ ਅੱਜ ਦੇ ਹਿਸਾਬ ਨਾਲ ਹੀ ਸੋਚੀ ਜਾਂਦੇ, ਲੇਕਿਨ ਨਹੀਂ, ਉਸ ਹਾਲਾਤ ਨੂੰ ਦੇਖੋ ਜਿਸ ਹਾਲਾਤ ਚ ਸਤਿਗੁਰੂ ਆਏ। ਮੌਸਮ ਰੁੱਖ ਬਿਰਖ ਝਾੜੀਆਂ ਉੱਡਦਾ ਰੇਤਾ ਮਾਲਵੇ ਦਾ ਮਿੱਟੀ ਅੱਖਾਂ ਚ ਪੈਂਦੀ ਉੱਡ ਉੱਡ ਕੇ, ਇਹ ਹਾਲਾਤ ਆ ਉਸ ਵੇਲੇ ਦੇ। ਸੋ ਜਿੰਨਾ ਚਿਰ ਮੱਧ ਕਾਲ ਦੇ ਸਾਹਿਤ ਨੂੰ ਕਿਵੇਂ ਪੜ੍ਹਿਆ ਜਾਂਦਾ ਹੈ, ਕਿਵੇਂ ਵਿਚਾਰਿਆ ਜਾਂਦਾ, ਕਿਵੇਂ ਸਮਝਿਆ ਜਾਂਦਾ, ਇਸ ਚੀਜ਼ ਦਾ ਸਾਨੂੰ ਬੋਧ ਨਹੀਂ ਹੋਏਗਾ। ਉਨਾ ਚਿਰ ਅਸੀਂ ਆਪਣੇ ਇਤਿਹਾਸ ਦੀ ਤਹਿ ਤੱਕ ਨਹੀਂ ਜਾ ਸਕਦੇ। ਤੇ ਜਿਹੜੇ ਕਿਸੇ ਨੇ 2 ਸਾਲ ਕਿਤੇ ਲਾ ਕੇ, 3 ਸਾਲ ਲਾ ਕੇ ਕੋਈ ਕੋਰਸ ਕਰ ਲਿਆ, 3 ਸਾਲਾਂ ਚ ਤਾਂ ਟਕਸਾਲ ਚ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਸੰਪੂਰਨ ਮਸਾ ਕਰਾਉਂਦੇ ਆ, ਸ਼ੁੱਧ ਉਚਾਰਨ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ 3 ਸਾਲਾਂ ਚ ਪ੍ਰਚਾਰਕ ਬਣ ਗਏ, ਫਿਰ ਉਸ ਤੋਂ ਬਾਅਦ ਜੋ ਮਨ ਚ ਆਈ ਜਾਂਦਾ ਬੋਲੀ ਜਾਂਦੇ ਆ। ਫਿਰ ਕਈ ਤਾਂ ਇਹੋ ਜਿਹਾ ਕੰਮ ਕਰਦੇ ਆ ਵੀ ਤਿੱਲੀ ਫੜੀ ਹੱਥ ਚ, ਜਿੱਥੇ ਜਾਣਾ ਅੱਗ ਲਾਉਣੀ ਹੈ, ਜਿੱਥੇ ਜਾਣਾ ਅੱਗ ਲਾਉਣੀ ਹੈ। ਨਹੀਂ,

ਸਭਿਅਤਾ ਚ ਬਹਿ ਜਾਂਦਾ ਹੈ। ਹੋਰ ਦੱਸੋ, ਪੰਜਾਬੀ ਸਭਿਅਤਾ ਵਿਗੜ ਕੇ ਕਿਹੋ ਜਿਹੀ, ਸਿੱਖ ਸਭਿਅਤਾ ਵਿਗੜ ਕੇ ਕਿਹੋ ਜਿਹੀ ਸਭਿਅਤਾ ਬਣਦੀ ਜਾ ਰਹੀ ਹੈ।

ਆਨੰਦ ਕਾਰਜਾਂ ਤੋਂ ਬਾਅਦ ਜਾ ਕੇ ਸਨਮਾਨ ਕਰਕੇ ਆਉਂਦੇ ਆ ਵੀ ਸਾਡੇ ਪਿੰਡ ਦੀ ਧੀ ਹੈ ਤੇ ਸਾਡੇ ਪਿੰਡ ਦਾ ਜਵਾਈ ਹੈ। ਇਹ ਪਹਿਲਾਂ ਇਹ ਨਹੀਂ ਸੀ ਕਹਿੰਦੇ ਫਲਾਣਿਆਂ ਦਾ ਜਵਾਈ ਹੈ, ਸਾਡੇ ਪਿੰਡ ਦਾ ਜਵਾਈ ਹੈ। ਇਹ ਸਾਡੀ ਸਭਿਅਤਾ ਸੀ, ਹੁਣ ਪਰਦੇ ਵਾਲਿਆਂ ਨੇ ਪਿੰਡਾਂ 'ਚ ਹੀ ਦਿਖਾਈ ਜਾਂਦੇ ਆ ਵੀ ਉੱਥੇ ਵਿਆਹ ਨਹੀਂ ਹੋਇਆ, ਉੱਥੇ ਐਂ ਨਹੀਂ ਹੋਇਆ। ਦੱਸੋ ਕਿਹੜੀ ਸਭਿਅਤਾ ਸਾਡੀ ਇੱਦਾਂ ਦੀ, ਅੱਜ ਦਿਖਾ ਦਿਓ ਕਿਹੜੇ ਪਿੰਡ 'ਚ ਇੱਦਾਂ ਹੁੰਦਾ। ਬਿਲਕੁਲ ਉਲਟ ਦਿਖਾਉਣਗੇ ਤਾਂ ਕਿ ਪੁੱਠੇ ਪਾਸੇ ਸਾਡੇ ਨੌਜਵਾਨ ਜਾਣ, ਸਾਡੇ ਬੱਚੇ ਜਾਣ, ਉਹਨਾਂ ਦੇ ਖਿਆਲਾਂ ਦੇ ਵਿੱਚ ਇਹੋ ਜਿਹੇ ਖਿਆਲ ਪੈਦਾ ਹੋਣ। ਜਦਕਿ ਨਹੀਂ ਸੀ ਇੱਦਾਂ ਦਾ, ਇਸਲਾਮਿਕ ਦ੍ਰਿਸ਼ਟੀ ਦੇ ਖਿਆਲ ਨੇ ਜਾਂ ਕ੍ਰਿਸਚੈਨਿਟੀ ਦ੍ਰਿਸ਼ਟੀ ਦੇ ਖਿਆਲ ਨੇ, ਉਹਨਾਂ ਨੂੰ ਫਰਕ ਹੀ ਕੋਈ ਨਹੀਂ ਪੈਂਦਾ ਇਸ ਗਲੀ 'ਚੋਂ ਪਰਲੀ ਗਲੀ 'ਚ ਵਿਆਹ ਹੋ ਜੇ, ਐਂ ਹੋ ਜੇ, ਓਂ ਹੋ ਜੇ। ਪਰ ਸਾਡੀ ਜਿਹੜੀ ਸਿੱਖਾਂ ਦੀ ਸਭਿਅਤਾ ਰਹੀ ਹੈ, ਇਹ ਬੜੀ ਵੱਖਰੀ ਸਭਿਅਤਾ ਰਹੀ ਹੈ, ਜਿਹਨੂੰ ਪੰਜਾਬੀ ਸਭਿਅਤਾ ਦਾ ਨਾਮ ਦੇ ਕੇ ਮਲੀਆਮੇਟ ਕੀਤਾ ਜਾ ਰਿਹਾ। ਕੁਛ ਕੁ ਨਾਸਤਿਕ ਜਿਹੜੇ ਸਿੱਖ ਸਭਿਅਤਾ ਤੋਂ ਨਾਸਤਿਕ ਲੋਕ ਨੇ ਉਹਨਾਂ ਵੱਲੋਂ, ਕੁਛ ਕੁ ਲੋਕ ਜਿਹੜੇ ਜਿਹਨਾਂ ਨੂੰ ਅਦਬੇ ਹੈ ਨਹੀਂ ਧੀਆਂ ਭੈਣਾਂ ਦਾ ਜਾਂ ਰਿਸ਼ਤੇ ਨਾਤਿਆਂ ਦਾ, ਸਮਾਜ ਦਾ, ਸਮਾਜ ਦੇ ਸਿੱਖ ਸਿਸਟਮ ਦਾ, ਜਿਹੜਾ ਪੁਰਾਣਾ ਮਹਾਰਾਜੀ ਦੇ ਸਮੇਂ ਤੋਂ ਵੀ ਪਹਿਲਾਂ ਜਿਹੜਾ ਤੁਰਿਆ ਹੁੰਦਾ ਸੀ। ਕਿਉਂਕਿ ਮਹਾਰਾਜ ਜੀ ਨੇ ਕੋਈ ਛੇੜਖਾਨੀ ਨਹੀਂ ਕੀਤੀ ਬਹੁਤੀ ਕਿਸੇ ਢਾਂਚੇ ਦੇ ਵਿੱਚ। ਹਾਂ, ਜਿਹੜਾ ਕੁਝ ਸਤੀ ਪ੍ਰਥਾ ਦਾ ਬੋਲਬਾਲਾ ਵੱਧ ਰਿਹਾ ਸੀ ਉੱਥੇ, ਉਹਨੂੰ ਮਹਾਰਾਜ ਜੀ ਨੇ ਤੀਸਰੇ ਸਰੂਪ 'ਚ ਆ ਕੇ ਜ਼ਰੂਰ ਖਤਮ ਕੀਤਾ ਵੀ ਅਗਰ ਕਿਸੇ ਦਾ ਪਤੀ ਚੜ੍ਹਾਈ ਕਰ ਜਾਏ ਉਹਨੂੰ ਜਿਉਣ

ਉਹਨੂੰ ਵਿਧਵਾ ਵਿਆਹ ਜਿਹੜਾ ਹੈ, ਅਗਰ ਕੋਈ ਧੀ ਭੈਣ ਕਿਸੇ ਪਰਿਵਾਰ 'ਚ ਬਹੁਤ ਦੁਖੀ ਹੈ, ਉੱਥੇ ਉੱਥੋਂ ਬਦਲ ਕੇ ਉਹ ਦੂਸਰੀ ਥਾਂ 'ਤੇ ਵਸਣ ਦੀ ਹੱਕਦਾਰ ਹੈ, ਉਹ ਨਰਕ ਦੀ ਜ਼ਿੰਦਗੀ ਹੰਢਾਵੇ ਕਿਉਂ ਬਈ? ਇਸ ਕਰਕੇ ਮਹਾਰਾਜ ਜੀ ਨੇ ਕਿਰਪਾ

ਮਾਂ ਬਾਪ ਚ। ਕਾਰਨ ਕੀ ਹੁੰਦਾ, ਉਹੀ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਮਾਂ ਇੱਕ ਪਲ ਵੀ ਦੂਰ ਨਹੀਂ ਕਰਦੀ ਕਿਸੇ ਸਮੇਂ, ਨਾ ਉਹ ਮਾਂ ਬਾਪ ਤੋਂ ਦੂਰ ਹੋਣਾ ਚਾਹੁੰਦੇ ਆ, ਲੇਕਿਨ ਉਹਨਾਂ ਚ ਮਤਭੇਦ ਪੈਦਾ ਹੋ ਜਾਂਦੇ ਆ। ਕਾਰਨ ਕੀ ਹੁੰਦਾ, ਸਮੇਂ ਦਾ ਪ੍ਰਭਾਵ ਹੈ। ਉਹਨਾਂ ਦੇ ਵੇਲੇ ਸਿੱਖਿਆ ਹੋਰ ਸੀ, ਉਹਨਾਂ ਦੇ ਵੇਲੇ ਸਿੱਖਿਆ ਹੋਰ ਹੈ, ਸਿਕਸ਼ਕ ਢਾਂਚੇ ਬਦਲ ਗਏ, ਸਿਸਟਮ ਬਦਲ ਗਏ, ਮਾਂ ਬਾਪ ਨੇ ਵੀ ਪੂਰਾ ਖਿਆਲ ਨਹੀਂ ਦਿੱਤਾ ਜਿੱਥੇ ਪਰਵਰਿਸ਼ ਦੇਣਾ ਚਾਹੀਦਾ ਸੀ। ਉਹਨਾਂ ਨੇ ਮਾਇਆ ਤੇ ਤਰੱਕੀ ਤੇ ਧਿਆਨ ਦਿੱਤਾ, ਤਰੱਕੀ ਹੋ ਗਈ, ਔਲਾਦ ਤੇ ਨਹੀਂ ਦਿੱਤਾ, ਔਲਾਦ ਪਿੱਛੇ ਰਹਿ ਗਈ, ਆਪਣੇ ਆਪ ਤੋਂ ਛੁੱਟ ਗਈ। ਇਸੇ ਤਰ੍ਹਾਂ ਉਹ ਕੌਮਾਂ ਜਿਹੜੀਆਂ ਆਪਣੀ ਤਰੱਕੀ ਤੇ ਬਿਲਡਿੰਗਾਂ ਤੇ ਹੋਰ ਚੀਜ਼ਾਂ ਤੇ ਬਹੁਤ ਖਿਆਲ ਦੇ ਦਿੰਦੀਆਂ ਨੇ, ਆਪਣੇ ਸਾਹਿਤ ਤੇ ਲਿਟਰੇਚਰ ਤੇ ਆਪਣੇ ਧਰਮ ਗ੍ਰੰਥਾਂ ਤੇ ਜਮ੍ਹਾਂ ਵੀ ਜ਼ੋਰ ਨਹੀਂ ਦਿੰਦੀਆਂ, ਉਹ ਵੀ ਇਤਿਹਾਸਕ ਤੌਰ ਤੇ ਪਛੜ ਜਾਂਦੀਆਂ ਨੇ। ਅਸੀਂ ਆਪਣੇ ਬੱਚਿਆਂ ਨੂੰ ਸਾਜ਼ ਬੜੇ ਸਿਖਾ ਲਏ ਆ, ਤਬਲੇ ਬੜੇ ਸਿਖਾ ਲਏ ਆ, ਤੰਤੀ ਸਾਜ਼ ਸਿਖਾ ਲਏ ਆ, ਉਹ ਵਿੱਦਿਆ ਸਾਂਭੀ ਪਈ ਹੈ ਔਰ ਇਤਿਹਾਸਕ ਦ੍ਰਿਸ਼ਟੀ ਤੋਂ ਕਮਜ਼ੋਰ ਹੋ ਗਏ ਆ, ਜਨਰੇਸ਼ਨ ਗੈਪ ਪੈ ਗਿਆ, ਉਹਨੂੰ ਕੱਢਿਆ ਕਿਵੇਂ ਜਾ ਸਕਦਾ, ਉਹਨੂੰ ਮਿਹਨਤ ਕਰਕੇ ਕੱਢਿਆ ਜਾ ਸਕਦਾ ਹੈ, ਸਮਝ ਕੇ ਕੱਢਿਆ ਜਾ ਸਕਦਾ ਹੈ, ਹੋਰ ਕੋਈ ਸਾਧਨ ਨਹੀਂ। ਸੋ ਮਹਾਰਾਜ ਜੀ ਕਹਿੰਦੇ ਭਾਈ ਆਓ, ਬਾਣੀ ਤੋਂ ਪਿੱਛਾ ਨਾ ਰਹੀਏ, ਬਾਣੀ ਤੇ ਸਾਡਾ ਫਾਸਲਾ ਨਾ ਵਧੇ, ਬਾਣੀ ਦੇ ਨੇੜੇ ਆਈਏ, ਬਾਣੀ ਦੀ ਵਿਆਖਿਆ ਦੇ ਨੇੜੇ ਆਈਏ। ਮਹਾਰਾਜ ਜੀ ਜੋ ਬਚਨ ਕਰ ਰਹੇ ਹੈ ਨਾਲ ਦੀ ਨਾਲ ਇੱਥੋਂ ਹੀ ਆਪਾਂ ਪ੍ਰਾਰੰਭ ਕਰਦੇ ਹਾਂ।

ਕਰੀਏ, ਨਾਲੇ ਵਾਹਿਗੁਰੂ ਦੀ ਕਥਾ ਕਰੀਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਇੰਨਾ ਜਿਹੜਾ ਆਪਾਂ 40 ਮਿੰਟ ਤਕਰੀਬਨ ਸਮਝਿਆ ਨਾ ਚੈਪਟਰ ਸਾਰਾ, ਉਹ ਇਸ ਲਈ ਇੱਥੇ ਸਮਝਿਆ ਵੀ ਮਹਾਰਾਜ ਜੀ ਨੇ ਅੱਜ ਗੱਲ ਕੀਤੀ ਹੈ ਕਥਾ ਦੀ। ਸ਼ਬਦ ਦੇ ਵਿੱਚ ਕਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ? ਉਹੋ ਜਿਹੀ ਹੋਣੀ ਚਾਹੀਦੀ ਹੈ ਜਿਹੋ ਜਿਹੀ ਮਹਾਰਾਜ ਨੇ ਸਾਨੂੰ ਦਿੱਤੀ ਸੀ। ਕਲਗੀਧਰ ਪਾਤਸ਼ਾਹ ਨੇ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਉਸ ਕਥਾ ਚ, ਔਰ ਸਮੇਂ ਦੇ ਬੀਤ ਜਾਣ ਚ ਜਨਰੇਸ਼ਨ ਗੈਪ ਨਹੀਂ ਹੋਣਾ ਚਾਹੀਦਾ। ਅਗਰ ਆ ਗਿਆ ਗੱਲ ਖਰਾਬ ਹੋ ਜਾਣੀ ਸਾਰੀ। ਉਹਦੇ ਨੁਕਤੇ ਨਿਗਾਹ, ਸਮਾਂ, ਸਮੇਂ ਦੇ ਬੋਲ, ਸ਼ਬਦਾਵਲੀ, ਇਹ ਚੀਜ਼ਾਂ ਨਵੀਆਂ ਹੋ ਸਕਦੀਆਂ ਨੇ, ਨਵਾਂ ਤਰੀਕਾ ਹੋ ਸਕਦਾ ਹੈ, ਪਰ ਸਿਧਾਂਤ ਨਹੀਂ ਹਿੱਲਣਾ ਚਾਹੀਦਾ। ਜਿੱਥੇ ਸਿਧਾਂਤ ਹਿੱਲ ਗਿਆ ਉੱਥੇ ਬਖੇੜੇ ਖੜੇ ਹੋ ਜਾਂਦੇ। ਮਹਾਰਾਜ ਜੀ ਕਹਿੰਦੇ ਆਓ ਭਾਈ ਰੱਬ ਦੇ ਪਿਆਰਿਓ, ਕਥਾ ਕਰੋ ਰੱਬ ਦੀ, ਵਾਹਿਗੁਰੂ ਦੀ ਕਰੋ, ਵਾਹਿਗੁਰੂ ਦੇ ਨਾਮ ਦੀ ਕਰੋ। ਕਹਿਣ ਤੋਂ ਭਾਵ ਹੈ ਜਿਹੋ ਜੀ ਅਸੀਂ ਬਾਣੀ ਲਿਖੀ ਹੈ, ਬਾਣੀ ਦੇ ਭੈ ਚ ਰਹਿ ਕੇ ਵੈਸੇ ਹੀ ਉਹਦੀ ਵਿਆਖਿਆ ਨੂੰ ਧਾਰਨ ਕਰੋ ਆਪਣੇ ਹਿਰਦੇ ਦੇ। ਨਹੀਂ ਤਾਂ ਗੁਰੂ ਹਰਿਰਾਇ ਸਾਹਿਬ ਜੀ ਦਾ ਬਚਨ ਹੈ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਨ੍ਹਾਂ ਨੇ ਬਾਣੀ ਦਾ ਭੈ ਤੇ ਅਦਬ ਧਾਰਨ ਨਹੀਂ ਕੀਤਾ, ਮਹਾਰਾਜ ਜੀ ਕਹਿੰਦੇ ਸਾਡੇ ਸਿੱਖ ਹੀ ਨਹੀਂ ਹਨ ਉਹ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਦੇ ਭੈ ਚ ਕਥਾ ਕਰੋ, ਮਹਾਰਾਜ ਦੇ ਪ੍ਰੇਮ ਚ ਕਥਾ ਕਰੋ, ਮਹਾਰਾਜ ਜੀ ਦੇ ਅਦਬ ਚ ਕਥਾ ਕਰੋ।

ਨਾਮ ਜਹਾਜ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਦਾ ਨਾਮ ਬੋਹਿਤ ਜਹਾਜ ਨੂੰ ਕਹਿੰਦੇ, ਕਲਯੁਗ ਦੇ ਵਿੱਚ ਹੈ ਤੇ ਉਹਦਾ ਮਲਾਹ ਕੌਣ ਹੈ, ਪਾਇਲਟ ਕੌਣ ਹੈ? ਮਹਾਰਾਜ ਜੀ ਕਹਿੰਦੇ ਗੁਰੂ, ਆਖੋ ਸਤਨਾਮ। ਗੁਰੂ ਦੇ ਸ਼ਬਦ ਨਾਲ ਜੁੜ ਕੇ ਕਹਿੰਦੇ, ਵਾਹਿਗੁਰੂ ਦੇ ਸ਼ਬਦ ਨਾਲ ਜੁੜ ਕੇ ਵਾਹਿਗੁਰੂ ਨਾਮ ਜਹਾਜ ਹੈ। ਵਾਹਿਗੁਰੂ ਦੇ ਨਾਮ ਤੇ ਜਹਾਜ, ਨਾਮ ਰੂਪ ਜਹਾਜ ਤੇ ਸਵਾਰ ਹੋ ਕੇ ਕਹਿੰਦੇ, ਭਾਈ ਇਹ ਸੰਸਾਰ ਸਾਗਰ ਤੋਂ ਤਰ ਜਾਓ ਤੁਸੀਂ। ਮੇਰੇ ਮਨ ਹਰ ਗੁਣ ਹਰ ਉੱਚ ਰਹੋ, ਇਸ ਕਰਕੇ ਮਹਾਰਾਜ ਜੀ ਕਹਿੰਦੇ ਆ, ਮੇਰੇ ਮਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੜਾ ਸੋਹਣਾ ਹੈ, ਹਰ ਇੱਕ ਦੇ ਹਿਰਦੇ ਦੀ ਪੂਰਨ ਕਰਨ ਵਾਲਾ ਹੈ, ਲਾਜ ਰੱਖਣ ਵਾਲਾ ਹੈ, ਨਿਵਾਜਣ ਵਾਲਾ ਹੈ। ਇਸ ਤਰ੍ਹਾਂ ਕਰਕੇ ਵਾਹਿਗੁਰੂ ਦੀ ਉਪਮਾ ਕਰੋ, ਨਾਲੇ ਵਾਹਿਗੁਰੂ ਦਾ ਨਾਮ ਜਪੋ। ਅੱਗੇ ਮਹਾਰਾਜ ਜੀ ਬਚਨ ਕਰਦੇ

ਨੇ ਉਹਨਾਂ ਨੇ ਭਾਈ ਗੁਣ ਗਾਏ ਆ ਵਾਹਿਗੁਰੂ ਜੀ। ਉਹ ਮਿਲ ਕੇ ਸੰਗਤ ਨੂੰ ਸੰਸਾਰ ਸਮੁੰਦਰ ਤੋਂ ਪਾਰ ਤਰ ਗਏ। ਹੁਣ ਇੱਥੇ ਆ ਕੇ ਜਦੋਂ ਵੀ ਗੁਰਬਾਣੀ ਚ ਮਸਤਕ ਦੇ ਲੇਖਾਂ ਦੀ ਗੱਲ ਆਉਂਦੀ ਹੈ, ਕਿਰਪਾ ਦੀ ਗੱਲ ਆਉਂਦੀ ਹੈ, ਬਖਸ਼ਿਸ਼ ਦੀ ਗੱਲ ਆਉਂਦੀ ਹੈ, ਕੁਛ ਕੁ ਤਾਂ ਸਾਨੂੰ ਗਿਆਨ ਨਹੀਂ ਹੁੰਦਾ, ਕੁਛ ਕੁ ਅਸੀਂ ਇੰਨੀ ਕੁ ਗੱਲ ਸੁਣ ਕੇ ਇਸ ਸਿੱਧਾ ਡਿਸੀਜਨ ਤੇ ਆ ਜਾਂਦੇ ਹਾਂ ਵੀ ਜਦੋਂ ਕਿਰਪਾ ਹੋਏਗੀ, ਜਦੋਂ ਭਾਗਾਂ ਚ ਹੋਏਗਾ ਜਪ ਲਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਖਹਿੜਾ ਛਡਾ ਲੈਂਦੇ ਹਾਂ ਸੌਖਾ ਜਿਹਾ। ਕਹਿੰਦੇ ਭੁੱਖ ਲੱਗੀ ਤੂੰ ਕਿਹਾ ਵੀ ਜੇ ਭਾਗਾਂ ਚ ਹੋਏਗਾ ਭੋਜਨ ਤਾਂ ਫਿਰ ਆਪਣੇ ਆਪ ਥਾਲੀ ਚ ਬਹਿ ਕੇ ਅੱਗੇ ਆ ਜਾਏਗਾ। ਕਦੇ ਕਿਸੇ ਨੇ ਕਿਹਾ ਵੀ ਜੇ ਭਾਗਾਂ ਚ ਹੋਈ PR ਗ੍ਰੀਨ ਕਾਰਡ ਥਾਲੀ ਚ ਰੱਖ ਕੇ ਮਿਲ ਜਾਏਗਾ ਅੱਗੇ, ਫਿਰ ਸਾਰੀਆਂ ਫੈਸਿਲਿਟੀਆਂ ਪੂਰੀਆਂ ਕਿਉਂ ਕਰਦੇ ਆ? ਦਿਨ ਰਾਤ ਇੱਕ ਕਰਕੇ ਇਸੇ ਲਈ ਕਿਉਂ? ਕਿਉਂਕਿ ਉਹਨਾਂ ਦੀ ਜ਼ਰੂਰਤ ਹੁੰਦੀ, ਮੱਥੇ ਤੇ ਲਿਖਾਉਣ ਦੀ ਵੀ ਜ਼ਰੂਰਤ ਹੁੰਦੀ ਹੈ। ਔਰ ਇਹ ਲਾਜ਼ਮੀ ਨਹੀਂ ਵੀ ਜੋ ਪਿੱਛੋਂ ਲਿਖਾ ਕੇ ਲਿਆਏ ਉਹੀ ਰਹੇਗਾ, ਦੁਬਾਰੇ ਨਹੀਂ ਲਿਖਿਆ ਜਾ ਸਕਦਾ। ਮਹਾਰਾਜ ਜੀ ਕਹਿੰਦੇ ਸਤਿਗੁਰ ਸਦਾ ਦਿਆਲ ਹੈ, ਭਾਈ ਬਿਨ ਭਾਗਾਂ ਕਿਆ ਪਾਈਏ। ਬਾਣੀ ਦਾ ਬਚਨ ਹੈ ਸਤਿਗੁਰੂ ਦਾ, ਸਤਿਗੁਰੂ ਤਾਂ ਸਦਾ ਹੀ ਦਿਆਲੂ ਨੇ, ਸਦਾ ਦੇਣ ਵਾਲੇ ਨੇ, ਪਰ ਬਿਨਾਂ ਭਾਗਾਂ ਤੋਂ ਕੀ ਪਾ ਲਓਗੇ? ਫਿਰ ਗੱਲ ਆ ਗਈ ਉੱਥੇ ਭਾਗਾਂ ਦੀ, ਕਿਸਮਤ ਦੀ। ਮਹਾਰਾਜ ਜੀ ਕਹਿੰਦੇ ਬਿਨਾਂ ਲਿਖਾਏ ਤੋਂ ਕੀ ਪਾ ਲਓਗੇ? ਲਿਖਤਾਂ ਜਿਵੇਂ ਇੱਕ ਬੀਬੀ ਆਈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਚ, ਕਹਿੰਦੀ ਮਹਾਰਾਜ ਕਿਰਪਾ ਕਰੋ ਇੱਕ ਪੁੱਤ ਦੀ ਦਾਤ ਬਖਸ਼ੋ, ਤੇ ਮਹਾਰਾਜ ਕਹਿੰਦੇ ਮਾਤਾ ਤੇਰੇ ਤਾਂ 7 ਜਨਮਾਂ ਚ ਔਲਾਦ ਨਹੀਂ ਲਿਖੀ, ਤੈਨੂੰ ਨੀ ਪੁੱਤਰ ਦੀ ਪ੍ਰਾਪਤੀ ਹੋ ਸਕਦੀ। ਵਾਪਸ ਚੱਲੀ ਹੈ, ਰੋਂਦੀ ਜਾ ਰਹੀ ਹੈ, ਰਾਹ ਚ ਭਾਈ ਗੁਰਦਾਸ ਜੀ ਮਿਲ ਗਏ, ਰੋਕ ਲਿਆ ਉਹਨਾਂ ਨੇ। ਮਾਤਾ ਇਹ ਗੁਰੂ ਨਾਨਕ ਦਾ ਘਰ, ਇੱਥੇ ਰੋਂਦੇ ਆਉਂਦੇ ਆ, ਹੱਸਦੇ ਜਾਂਦੇ ਆ, ਤੂੰ ਹੱਸਦੀ ਆਈ ਸੀ, ਰੋਂਦੀ ਜਾਂਦੀ ਹੈ, ਕੀ ਗੱਲ ਦੱਸ? ਉਹਨੇ ਸਾਰੀ ਵਾਰਤਾ ਦੱਸੀ।

ਦਾ ਬੇਨਤੀ ਕਰਿਓ। ਅਗਲੇ ਦਿਨ ਫੇਰ ਮਹਾਰਾਜ ਸਾਹਿਬ ਜੀ ਘੋੜੇ ਤੇ ਸਵਾਰ ਹੋਏ, ਜਾਣ ਲੱਗੇ ਤੇ ਮਾਈ ਅੱਗੇ ਆ ਗਈ। ਮਹਾਰਾਜ ਜੀ ਕਹਿੰਦੇ, ਮਾਤਾ ਤੈਨੂੰ ਕੱਲ ਕਿਹਾ ਤਾਂ ਸੀ ਤੇਰੇ ਕਰਮਾਂ ਚ ਔਲਾਦ ਨਹੀਂ ਹੈ, ਤੈਨੂੰ ਪੁੱਤਰ ਪ੍ਰਾਪਤੀ ਨਹੀਂ ਹੋ ਸਕਦੀ। ਤੇ ਇਹ ਮਾਈ ਨੇ ਕਲਮ ਦੁਆਤ ਕਾਗਜ਼ ਅੱਗੇ ਕਰਕੇ ਕਿਹਾ, ਸੱਚੇ ਪਾਤਸ਼ਾਹ ਦਾਤ ਤਾਂ ਤੁਸੀਂ ਦੇਣੀ ਹੈ ਨਾ, ਦਰਗਾਹ ਚ ਵੀ ਤੁਸੀਂ ਦੇਣੀ ਸੀ, ਹੁਣ ਵੀ ਤੁਸੀਂ ਦੇਣੀ, ਸੱਤਾਂ ਜਨਮਾਂ ਤੋਂ ਬਾਅਦ ਵੀ ਤੁਸੀਂ ਦੇਣੀ ਆ। ਜਦੋਂ ਮਹਾਰਾਜ ਦੇਣ ਵਾਲੇ ਤੁਸੀਂ ਹੋ ਤੇ ਫਿਰ ਤੁਹਾਡੇ ਤੋਂ ਕੀ ਛੁਪਿਆ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜਦੋਂ ਦੇਣ ਵਾਲੇ ਤੁਸੀਂ ਹੋ, ਸੱਤਾਂ ਤੋਂ ਬਾਅਦ ਕਿਹੜਾ ਕਿਸੇ ਹੋਰ ਨੇ ਦੇ ਦੇਣੀ ਹੈ ਸੱਤ ਜਨਮਾਂ ਤੋਂ ਬਾਅਦ? ਮਹਾਰਾਜ ਮੁਸਕਰਾਏ ਔਰ ਸੰਕਲਪ ਕੀਤਾ, ਵਿਚੋਲਾ ਮਿਲ ਗਿਆ, ਕੋਈ ਕਿਸੇ ਨੇ ਵਿਚਲੀ ਘੁੰਡੀ ਖੋਲਤੀ ਹੈ। ਆਖੋ ਸਤਨਾਮ। ਐਸੇ ਖੁਸ਼ ਹੋਏ, ਸੱਤ ਲਿਖ ਕੇ ਦੇਤਾ ਕਾਗਜ਼ ਤੇ, ਕਹਿੰਦੇ ਜਾ ਭਾਈ ਸੱਤ ਪੁੱਤ ਹੋਣਗੇ। ਕਿਤੇ ਇੱਕ ਨਹੀਂ ਸੀ ਮਿਲਦਾ, ਕਹਿੰਦੇ ਸੱਤ ਜਨਮ ਨਹੀਂ ਮਿਲਣਾ, ਕਿੱਥੇ ਸੱਤ ਦੇ ਤੇ? ਮਰਜ਼ੀ ਆ ਮਾਲਕ ਦੀ, ਭਾਵੇਂ 13 ਦੇ ਦਿੰਦਾ, ਉੱਥੇ ਕਿਹੜਾ ਫਰਕ ਪੈਂਦਾ ਕੋਈ? ਸੋ ਮਹਾਰਾਜ ਜੀ ਦੇ ਖਜ਼ਾਨਿਆਂ 'ਚ ਕੋਈ ਫਰਕ ਨਹੀਂ ਪੈਂਦਾ ਕਿਸੇ ਵੀ ਤਰ੍ਹਾਂ ਦਾ। ਸੋ ਕਹਿਣ ਦਾ ਭਾਵ ਹੈ ਵੀ ਆ ਭਾਗ ਆ ਮਸਤਕ ਆ ਕਿਸਮਤ ਆ ਬਖਸ਼ਿਸ਼, ਇਹ ਸਾਰੇ ਸ਼ਬਦ ਲੈਣ ਲਈ ਨੇ, ਨਾ ਕਿ ਇਹ ਵੀ ਨੀਰਾ ਪਿੱਛੋਂ ਜੋ ਲੈ ਕੇ ਆਏ ਹੋ ਉਹ ਤਾਂ ਤੁਹਾਡੇ ਕੋਲ ਹੈ।

ਤਾਂ ਜੋ ਤੁਸੀਂ ਲੈ ਕੇ ਆਏ ਤੁਹਾਡੇ ਕੋਲ ਹੀ ਹੈ, ਪਰ ਐਕਸਟਰਾ ਦਾਤ ਐਕਸਟਰਾ ਬਖਸ਼ਿਸ਼ ਉਹ ਲੈਣੀ ਪੈਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਮਸਤਕ ਚ ਲਿਖਿਆ ਹੁੰਦਾ ਉਹ ਗਾ ਦਿੰਦੇ ਆ, ਉਹ ਪਾਰ ਉਤਰ ਜਾਂਦੇ ਆ। ਮਸਤਕ ਦੇ ਵਿੱਚ ਲਿਖਿਆ ਕਦੋਂ ਜਾਂਦਾ? ਜਦੋਂ ਕੋਈ ਸੰਗਤ ਚ ਆਉਂਦਾ ਸੇਵਾ ਕਰਦਾ ਸਤਿਗੁਰੂ ਉਹਦੇ ਤੇ ਪ੍ਰਸੰਨ ਹੋ ਜਾਂਦੇ।

ਉਪਦੇਸ਼ ਜਨ ਕਰੋ। ਕਹਿੰਦੇ ਸਰੀਰ ਨਗਰੀ ਦੇ ਵਿੱਚ ਭਾਈ ਰਾਮ ਦਾ ਪਰਮਾਤਮਾ ਦੇ ਨਾਮ ਦਾ ਰਸ ਜਿਹੜਾ ਉਹ ਉੱਤਮ ਹੈ। ਕਿਉਂ ਪਾਈਐ, ਕਿਉਂ ਕਹਿਣਾ, ਇਹਨੂੰ ਕਿਉਂ ਨਹੀਂ ਕਹਿਣਾ ਉਚਾਰਨ। ਜਦੋਂ ਕਿਉਂ ਕਹਿ ਦਾਂਗੇ ਤਾਂ ਉਸ ਕਿਉਂ ਚ ਬਦਲ ਜੂਗਾ। ਜਦੋਂ ਮੰਨ ਲਓ ਆਪਾਂ ਨੂੰ ਕਿਸੇ ਨੇ ਕਿਹਾ ਤੂੰ ਮੇਰਾ ਆਹ ਕੰਮ ਕਰਦੀ, ਆਪਾਂ ਨੂੰ ਹੋਰ ਕੁਛ ਨਹੀਂ ਕਹਿੰਦੇ, ਇਹ ਕਹਿੰਦੇ ਨੇ ਕਿਉਂ, ਇਹਦਾ ਨਾਂਵਾਚਕ ਸ਼ਬਦ ਹੋ ਜਾਂਦਾ ਇਹ। ਕਿਉਂ, ਕਿਉਂ ਤੋਂ ਭਾਵ ਹੈ ਕਿਵੇਂ, ਕਿ ਮਹਾਰਾਜ ਕਿਵੇਂ ਪਾਈਏ, ਕਿਉਂ ਪਾਈਏ, ਉਪਦੇਸ਼ ਜਨ ਕਰੋ। ਐਸਾ ਉਪਦੇਸ਼ ਕਰੋ ਮਹਾਰਾਜ ਜਿਹੜਾ ਸਾਡੇ ਅੰਦਰ ਤੁਹਾਡੇ ਨਾਮ ਦਾ ਉੱਤਮ ਰਸ ਹੈ ਉਹਨੂੰ ਕਿਵੇਂ ਪਾਈਏ, ਕਿਵੇਂ ਪ੍ਰਾਪਤ ਹੋਵੇ ਸਾਨੂੰ।

ਦਿੱਤਾ ਜਵਾਬ, ਮੱਥੇ ਤੇ ਕਿਵੇਂ ਲਿਖਿਆ ਜਾਂਦਾ, ਭਾਗ ਕਿਵੇਂ ਬਣਦੇ ਆ, ਕਿਸਮਤ ਕਿਵੇਂ ਬਣਦੀ ਹੈ, ਸਭ ਕੁਛ ਅਗਲੀ ਪੰਕਤੀ ਚ ਦੱਸਤਾ ਮਹਾਰਾਜ। ਮਹਾਰਾਜ ਜੀ ਕਹਿੰਦੇ ਸਤਿਗੁਰ ਸੇਵ, ਸਤਿਗੁਰੂ ਦੀ ਸੇਵਾ ਕਰੋ ਬਈ, ਸਫਲ ਸੇਵਾ ਸਫਲ ਹੈ। ਹਰ ਦਰਸ਼ਨ ਜਿਹੜੀ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੰਦੀ, ਮਿਲ ਅੰਮ੍ਰਿਤ, ਮਿਲ ਕੇ ਵਾਹਿਗੁਰੂ ਦੇ ਦਰਸ਼ਨਾਂ ਰੂਪ ਅੰਮ੍ਰਿਤ ਨੂੰ, ਵਾਹਿਗੁਰੂ ਦੇ ਨਾਮ ਰੂਪ ਰਸ ਨੂੰ ਪੀਓ ਭਾਈ। ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲੇ ਸਤਿਗੁਰੂ ਦੀ ਸੇਵਾ ਹੈ, ਬਸ ਸਰਣ ਚ ਆਉਣਾ, ਸੇਵਾ ਕਰਨੀ, ਬਾਣੀ ਪੜ੍ਹਨੀ, ਨਾਮ ਜਪਣਾ, ਬਾਕੀ ਸਭ ਦਾਤਾਂ ਆਪਣੇ ਆਪ ਆ ਜਾਂਦੀਆਂ ਨੇ। ਕਿਸਮਤ, ਭਾਗ, ਲੇਖ ਇੱਥੋਂ ਬਣਦੇ ਆ ਮਹਾਰਾਜ ਸਾਹਿਬ ਜੀ ਕਹਿ ਰਹੇ।

ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰਨਾਉ ਨਿਧਿ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰ ਛੇ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈ ਜਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਰਹਤ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੁੱਖ ਕੇ ਦਰਸ਼ਨਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਸ਼੍ਰੀ ਪੁਣਿੰਦਨ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਅਰਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

ਸ੍ਰੀ ਵਾਹਿਗੁਰੂ ਸਾਹਿਬ ਜੀ, ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ।

ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੀ ਬੈਠੀ ਸਾਹਿਬ ਸੰਗਤ ਜੀ ਉਠਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਨੇ ਗੁਰੂ ਘਰ ਵਿਖੇ ਜੁੜ ਕੇ ਪ੍ਰਥਮ ਸੰਗਤੀ ਰੂਪ ਵਿੱਚ ਨਾਮ ਜਪਿਆ ਗਿਆ ਉਪਰੰਤ ਗੁਰੂ ਮਹਾਰਾਜ ਜੀ ਨੇ ਸੁਣੇ ਤਖਸ਼ਮ ਪਰਾਜ ਮੈਨੂੰ ਸਭ ਦਰਸ਼ਨ ਦੁਆਰੇ ਬਖਸ਼ਿਸ਼ ਕੀਤੇ ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸੁਖਮਨੀ ਸਾਹਿਬ ਦੇ ਪਾਠ ਪੰਜਾਂ ਬਾਣੀ ਦੇ ਨਿਤਨੇਮ ਸ੍ਰੀ ਆਸਾ ਕੇਵਾਲ ਦੇ ਸ਼ਬਦ ਕੀਰਤਨ ਪਿਤਰ ਹੁਕਮ ਨਾਮ ਦੇ ਸ਼ਬਦ ਚਾਰ ਆਪ ਜੀ ਨੇ ਸਰਵਨ ਕੀਤੇ ਅਰਦਾਸ ਮਿੱਤੀ ਪਿਤਰ ਹੁਕਮ ਸਰਵ ਕੀਤੇ ਆਪ ਸਭ ਨੂੰ ਸਾਧ ਸੰਗਤ ਜੀ ਆਪ ਸਭ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਅੱਜ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਸ਼ਾਮ ਦੇ ਦੀਵਾਨ ਇਸੇ ਸੰਬੰਧ ਸਾਜ ਰਹੇ ਹਨ ਗੁਰਦੁਆਰਾ ਸਾਹਿਬ ਵੱਲੋਂ ਪਰਸੋਂ ਦੇ ਰੋਗ ਤੋਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ ਅੱਜ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਸੰਪੂਰਨਤਾ ਹੋਣਗੀਆਂ ਉਪਰੰਤ ਵਿਸ਼ੇਸ਼ ਕੀਰਤਨ ਕਥਾ ਦਰਬਾਰ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸੁਪਰੀਮ ਹੋਣ ਦੀਆਂ ਸਮੂਹ ਸੰਗਤਾਂ ਵੱਲੋਂ ਕੱਲ੍ਹ ਸਵੇਰੇ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਐਤਵਾਰ ਸਵੇਰੇ 10:30 ਸੰਪੂਰਨਤਾਵਾਂ ਹੋਣਗੀਆਂ ਉਪਰੰਤ ਐਤਵਾਰ ਦੇ ਵਿਸ਼ੇਸ਼ ਦੀਵਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਹਦੇ ਪ੍ਰਕਾਸ਼ ਦਿਹਾੜੀ ਦੇ ਖੁਸ਼ ਦੀਵਾਨ ਸਜਣਗੇ ਆਪ ਜੀ ਨੇ ਸਾਰਿਆਂ ਦੀਵਾਨਾਂ ਚ ਹਾਜ਼ਰ ਕਰਕੇ ਲਾਹੇ ਪ੍ਰਾਪਤ ਕਰਨੇ ਜੀ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦਾਂ ਵਿੱਚ ਹਰ ਸਾਲ ਦੀ ਤਰ੍ਹਾਂ ਅਖੰਡ ਕੀਰਤਨ ਸਮਾਗਮ ਜੋ ਕਿ ਅੱਜ ਦੇ ਰੋਜ਼ ਤੋਂ ਪ੍ਰਾਰੰਭ ਹੋਣ ਦੇ ਹੋਣ ਜਾ ਰਹੇ ਹਨ ਐਤਵਾਰ ਤੱਕ ਅੱਜ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟੇਸੀ ਵਿਖੇ ਸ਼ਾਮ ਦੀਵਾਨ ਸਜਣਗੇ ਅਤੇ ਨਾਲ ਹੀ ਛਿੰਦਛੋਰਾ ਸਵੇਰੇ ਵੀ ਆਸ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟੇਸੀ ਵਿਖੇ ਹੋਣਗੇ ਅਤੇ ਛਿੰਦਛੋਰਾ ਸਵੇਰੇ ਉੱਥੇ ਅੰਮ੍ਰਿਤਸਰ 4 ਵਜੇ 10 ਵਜੇ ਜਿਨ੍ਹਾਂ ਪ੍ਰਾਣੀਆਂ ਨੂੰ ਗੁਰੂ ਵਾਲੇ ਬੰਨਾਂ ਉੱਥੇ ਨਾਮ ਲਿਖਾ ਸਕਦੇ ਹੋ ਜੀ ਅਤੇ ਕੱਲ੍ਹ ਸ਼ੁੱਕਰਵਾਰ ਦੇ ਸਵੇਰ ਦੇ ਆਸਵਾਰ ਦੇ ਕੀਰਤਨ ਅਤੇ ਸ਼ਾਮ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਹੋਣਗੇ ਅਤੇ ਛਿੰਦਛੋਰਾ ਸਾਰੀ ਰਾਤ ਅਰੰਗ ਸਭਾਈ ਕੀਰਤਨ ਵੀ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਹੋਵੇਗੀ ਇਸ ਦੌਰਾਨ ਗੁਰੂ ਘਰ ਦੇ ਪ੍ਰਸਿੱਧ ਕੀਰਤਨੀ ਹੈ ਪਾਤਸ਼ਾਹ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਭਾਈ ਮਨਜੀਤ ਸਿੰਘ ਗਲਾਸਕੋ ਵਾਲੇ ਦੇ ਹੋਰ ਕੀਰਤਨ ਜਥੇ ਪਹੁੰਚ ਰਹੇ ਹਨ ਆਪ ਜੀ ਨੂੰ ਕੀਰਤਨਾਂ ਜੋੜਨਗੇ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ

ਕਾਮਣ ਕਰੇ ਕਰੇ ਸਿੰਗਾਰ ਦੁਚਰਣੀ ਕਹੀਏ ਨਿਤ ਹੋਏ ਖੁਆਰ ਮਨਮੁਖ ਕਾਇਓ ਬਾਦ ਆਚਾਰ ਬਹੁ ਕਰਮ ਦ੍ਰਿੜਾਏ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸਿੰਗਾਰ ਸ਼ਬਦ ਪਿਰ ਰਾਖਿਆ ਔਰ ਧਾਰ ਇੱਕ ਪਛਾਣੇ ਹਉਮੇ ਮਾਰ ਸੋਭਾਵੰਤੀ ਕਹੀਏ ਨਾਰ ਬਿਨ ਗੁਰਦਾਤੇ ਕਿਨੇ ਨਾ ਪਾਇਆ ਮਨਮੁਖ ਲੋਭ ਦੂਜੇ ਲੁਭਾਇਆ ਐਸੇ ਗਿਆਨੀ ਬੂਝੋ ਕੋਇ ਬਿਨ ਗੁਰ ਭੇਟੇ ਮੁਕਤ ਨਾ ਹੋਏ ਕਹੇ ਕਹਿ ਕਹਿਣ ਕਹੇ ਸਭ ਕੋਏ ਬਿਨ ਮਨ ਮੂਏ ਭਗਤ ਨਾ ਹੋਏ ਗਿਆਨ ਮਤੀ ਕਮਲ ਪ੍ਰਗਾਸ ਤਿਤ ਘਟ ਨਾਮੇ ਨਾਮ ਨਿਵਾਸ ਹਉਮੇ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ ਕਹੇ ਕਹਿ ਕਹਿਣ ਆਪ ਜਣਾਏ ਬਿਰਥੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਿਗੁਰ ਮਨ ਭਾਏ ਅਣਦਿਨ ਨਾਮ ਰਹੇ ਲਿਵਲਾਏ ਸਦ ਹੀ ਵੇਖੈ ਨਾਮ ਵੇਖੈ ਹਜੂਰ ਸਦ ਹੀ ਨਾਮ ਵੇਖੇ ਹਜੂਰ ਗੁਰ ਕੈ ਸ਼ਬਦ ਰਹਿਆ ਭਰਪੂਰ ਆਪੇ ਬਖਸ਼ੇ ਦੇ ਪਿਆਰ ਹਮੇ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਹੋ ਰੋਗ ਜਾਏ ਨਾਨਕ ਸਾਚੇ ਸਾਚ ਸਮਾਏ ਰਾਗ ਮਲਾਰ ਸ਼ੰਤ ਮਹੱਲਾ ਪੰਜਵਾਂ

ਜਨ ਸੰਗ ਰਾਤੇ ਜਨ ਸੰਗ ਰਾਤੇ ਦਿਨ ਸਰਾਤੇ ਗਨਿਮਖ ਮਨੋ ਨਾ ਵੀਸਰੈ ਗੋਪਾਲ ਗੁਰ ਨਿਧ ਸਦਾ ਸੰਗੇ ਸਰਬ ਗੁਣ ਜਗਦੀਸਰੈ ਮਨ ਮੋਹ ਲੀਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਨਾਨਕ ਪ੍ਰੀਤਮ ਕਿਰਪਾਲ ਸਦਹੁ ਕਿਨੇ ਕੋਟ ਮਦੇ ਜਾਤੇ ਪ੍ਰੀਤਮ ਤੇਰੀ ਗਾਤੇ ਅਗਮੇ ਅਪਾਰੇ ਮਹਾਂਪਤਤ ਧੁੰਮ ਤਾਰੇ ਪਤਤ ਪਾਵਨ ਭਗਤ ਵਛਲ ਕਿਰਪਾ ਸਿੰਧ ਸੁਆਮੀਆ ਸੰਤ ਸੰਗੇ ਭਜਨ ਸੰਗੇ ਰਹੁ ਸਦਾ ਅੰਤਰ ਜਾਮੀਆ ਕੋੜ ਜਨਮ ਪਰਮੰਤ ਜੂਨੀ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਹਰ ਜੀਓ ਆਪ ਲਿਹੋ ਸੁਮਾਰੇ।

ਨਾਲ ਆਪਸ ਕੋ ਆਪ ਮਿਲਾਇਆ ਬ੍ਰਹਮ ਭੰਜਨ ਹਰ ਰਾਇਆ ਆਚਰਜ ਸੁਆਮੀ ਅੰਤਰ ਜਾਮੀ ਮਿਲੇ ਗੁਣ ਨਿਤ ਪਿਆਰਿਆ ਮਹਾਮੰਗਲ ਸੁਖ ਉਪਜੈ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੈ ਦੇਖ ਮੋਹੈ ਪੁਰਬ ਲਿਖਿਆ ਪਾਇਆ ਬਨਵੰਤ ਨਾਨਕ ਸਰਨ ਤਿੰਨ ਕੀ ਜਿਨੀ ਹਰ ਹਰ ਧਿਆਇਆ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ ਤਥਾ ਮਾਲ ਦੇ ਕੀ ਧੁਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲੈ ਮਨ ਰਸੀਐ ਜਿਉਂ ਉੱਠੇ ਧਰਨ ਸਿੰਗਾਰ ਸਭ ਦਿਸੇ ਹਰਿਆਵਲੀ ਸਰ ਭਰੇ ਸੁਵਰਤਾਲ ਅੰਦਰ ਰਚੇ ਸੱਚ ਰੰਗ ਜਿਉਂ ਮਜੀਠੈ ਲਾਲ ਕਮਲ ਵਿਗਸੇ ਸੱਚ ਮਨ ਗੁਰ ਕੈ ਸ਼ਬਦ ਨਿਹਾਲ

तू सच्चा मन सच महला पहला एको बहादुर एक दार गुर पौड़ी निज थान।

ਆਪੇ ਛਿੰਜ ਪਵਾਏ ਮੱਲਾਂ ਖਾੜਾ ਰਚਿਆ ਲੱਥੇ ਪੜਥੂ ਪਾਏ ਗੁਰਮੁਖ ਮਚਿਆ ਮਨਮੁਖ ਮਾਰੇ ਪਛਾੜ ਮੂਰਖ ਕੱਚਿਆ ਆਪ ਭਿੜੇ ਮਾਰੇ ਆਪ ਆਪ ਕਾਰਜ ਰਚਿਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੇ ਸਿਰ ਲੇਖ ਵਿਣ ਕਰ ਕਲਮ ਮਸਾਵਣੀਐ ਸਤ ਸੰਗਤ ਮੇਲਾਪ ਜਿੱਥੇ ਹਰ ਗੁਣ ਸਦਾ ਵਖਾਣੀਐ

ਨਾਨਕ ਦੁਖ ਲਾਗਾ ਤਿਨ ਕਾਮਣੀ, ਜਿਨ ਕੰਤੇ ਸਿਉ ਮਨ ਭੰਗ ਪੌੜੀ, ਦੋਵੇਂ ਤਰਫਾਂ ਉਪਾਇਕ ਵਰਤਿਆ, ਬੇਦ ਬਾਣੀ ਵਰਤਾਏ ਅੰਦਰ ਵਾ

ਚਾਹੇ ਨਾਨਕ ਗੁਰਮੁਖ ਤਿੰਨ ਸੋਜੀ ਪਈ ਜਿਨ ਵਸਿਆ ਮਨ ਮਾਹੇ ਪੌੜੀ ਨਾਥ ਜਤੀ ਸਿੱਧ ਪੀਰਾ ਕਿਨ ਅੰਤ ਨਾ ਪਾਇਆ ਗੁਰਮੁਖ ਨਾਮ ਤਿਆਏ ਤੁਝੇ ਸਮਾਇਆ ਜੁਗ ਛੱਤੀ ਗੋਬਾਰ ਤਿਸ ਹੀ ਪਾਇਆ ਜਲਾ ਬਿੰਬ ਅਸਰਾਲ ਤਿਨੈ ਵਰਤਾਇਆ ਨੀਲਿਆ ਨੀਲਿਆ ਗਮ ਸਰ ਜੀਤ ਸੁਭਾਇਆ ਅਗਨ ਉਪਾਈ ਵਾਦ ਭੁੱਖ ਤਿਹਾਇਆ ਦੁਨੀਆਂ ਕੈ ਸਿਰ ਕਾਲ ਦੂਜਾ ਪਾਇਆ ਰੱਖੇ ਰੱਖਣ ਹਾਰ ਜਿਨ ਸ਼ਬਦ ਬੁਝਾਇਆ ਸਲੋਕ ਮਹੱਲਾ ਤੀਜਾ ਇਹੋ ਜਲ ਸਭ ਤੈ ਵਰਸਦਾ ਵਰਸੇ ਪਾਏ ਸੋ ਪਾਏ ਸੇ ਬਿਰਖਾ ਹਰੀ ਆਵਲੇ ਜੋ ਗੁਰਮੁਖ ਰਹੇ ਸਮਾਏ ਨਾਨਕ

ਜਿਤ ਖਾਦੇ ਮਨ ਤ੍ਰਿਪਤੀ ਹੈ ਜੀਆਂ ਜੁਗਤ ਸਮਾਏ ਇਹੋ ਧਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਗਿਆਨੀ ਕਾ ਧਨ ਨਾਮ ਹੈ।

ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਘਾਲਿਆ ਉਹੇ ਨਾ ਸਕੇ ਜਮਕਾਲ ਸੱਚਾ ਰਖਵਾਲਿਆ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਮਨਮੁਖ ਮਿਰਨਾਵੇਂ ਕੂੜਿਆਰ ਫਿਰੇ ਬੇਤਾਲਿਆ ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ ਸਭੋ ਵਰਤੇ ਸੱਚ ਸੱਚੇ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ ਸਲੋਕ ਮਹੱਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ ਗੁਰ ਕੇ ਸਹਿਜ ਸੁਭਾਏ।

ਕਲ ਜੁਗ ਮੈਂ ਕੋਰ ਅੰਧਾਰ ਹੈ, ਮਨ ਮੁਖ ਰਾਹੋ ਨਾ ਕੋਏ, ਸੇਵਡ ਭਾਗੀ ਨਾਨਕਾ। ਜਿਨ੍ਹਾਂ ਗੁਰਮੁਖ ਪ੍ਰਗਟ ਹੋਏ ਮਹੱਲਾ ਤੀਜਾ, ਇੰਦ ਵਰਸੇ ਕਰ ਦਇਆ, ਲੋਕਾਂ ਮਨ ਉਪਜੇ ਚਾਉ, ਜਿਸ ਕੈ ਹੁਕਮ ਇੰਦ ਵਰਸਦਾ, ਤਿਸ ਕੈ

ਜਨ ਕੋ ਦੇਨ ਸਜਾਹੀ, ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੀ। ਸਫਲ ਹਾੜੀ ਏਕ ਨਾਮ ਸਾਮਣੀ ਸਚ ਨਾਉ, ਮੈਂ ਮਹਦੂਦ ਲਿਖਾਇਆ ਖਸਮੇ।

ਅਸਤੀ ਘਿਓ ਗੁੜ ਖਾਵੇ, ਪੰਜ ਸਹਿ ਦਾਣਾ ਖਾਏ, ਢੱਕੇ ਫੂਕੇ ਖੇ ਉਡਾਵੇ, ਸਾਹੇ ਗਹਿ ਪਛਤਾਏ, ਅੰਧੀ ਫੂਕ ਮੁਈ ਦੀਵਾਨੀ, ਖਸਮ ਮਿੱਟੀ ਫਿਰ ਭਾਨੀ।

ਮਹੱਲਾ ਪਹਿਲਾ। ਰਾਤੀ ਕਾਲ ਘਟੇ ਦਿਨ ਕਾਲ, ਛਿੱਜੇ ਕਾਇਆ ਹੋਏ ਪਰਾਲ, ਵਰਤਨ ਵਰਤਿਆ ਸਰਬ ਜੰਜਾਲ, ਭੁੱਲਿਆ ਚੁੱਕ ਗਿਆ ਤਪਤਾਲ, ਅੰਦਾ ਚੱਖ ਚੱਖ ਪਿਆ ਸ਼ਿਚੇਰਾ, ਪਿੱਛੇ ਰੋਵੇ ਲਿਆਵੇ ਫੇਰਾ, ਬਿਨ

ਵਿਚਾਰੀ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ ਆਪਣੇ ਭਾਣੇ ਕਹੋ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ ਵਿਖਿਆ ਕਦੇ ਹੀ ਰੱਜੇ ਨਾਹੀਂ ਮੂਰਖ ਭੁੱਖ ਨਾ ਜਾਈ ਦੂਜੇ ਸਭ ਕੋ ਲੱਗ ਵਿਗੁੱਤਾ ਬਿਨ ਸਤਿਗੁਰ ਬੂਝ ਨਾ ਪਾਈ ਸਤਿਗੁਰ ਸੇਵੇ ਸੋ ਸੁਖ ਪਾਏ ਜਿਸਨੂੰ ਕਿਰਪਾ ਕਰੇ ਰਜਾਈ ਸਲੋਕ ਮਹੱਲਾ ਪਹਿਲਾ ਸਰਮ ਧਰਮ ਦੁਏ ਨਾਨਕਾ ਜੇ ਧਨ ਪੱਲੇ ਪਾਏ ਸੋ ਧਨ ਮਿੱਤਰ ਨਾ ਕਾਂਡੀਐ ਜਿਤ ਸਿਰ ਚੋਟਾਂ ਖਾਏ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ

ਰਾਜੇ ਨਿਜੇ ਲੱਖ ਘੂੜੀ ਪਾਤਸ਼ਾਹ ਜਿੱਥੇ ਸਾਇਰ ਲੰਘਣਾ ਅਗਨ ਪਾਣੀ ਅਸਗਾਹ ਕੰਧੀ ਦਿਸ ਨਾ ਆਵਈ

ਵੇਸ਼ਾਉ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਰਹਿੰਦਾ ਪਾਇਨ ਕਾਉ ਰਤ ਪਿਤ ਕੁੱਤੇ ਹੋ ਚੱਟ ਜਾਉ ਜੇਤੇ ਜੀਆਂ ਹੋ ਸੀ ਸਾਰ ਡੱਕੀ ਵੱਡੀ ਲਾਏ ਤੁਬਾਰ ਪੌੜੀ ਆਪਿਓ ਪਾਏ ਮੇਦਨੀ ਆਪੇ ਕਰਦਾ ਸਾਰ ਭੈ ਬਿਨ ਭਰਮ ਨਾ ਕੱਟੀਏ ਨਾਮ ਨਾ ਲੱਗੇ ਪਿਆਰ ਸਤਿਗੁਰ ਤੇ ਭਾਉ ਪੁਜੇ ਪਾਈਏ ਮੁਖ ਦੁਆਰ ਭੈ

ਲੱਭੇ ਮਾਲੇ ਘੁਲ ਮੇਲਾ ਮਿਚਲ ਉਗੇ ਸੌੜ ਪੁਲੰਗ ਭੌਂਕੇ ਕੋ ਪੁਖਵਾਰੋਏ ਫੱਕੜ ਪਿੱਟੇ ਆਂਦ ਚੁੱਪੇ ਚੰਗਾ ਨਾਨਕਾ ਬਿਨ ਨਾਵੇ।

ਇੱਕ ਦਰ ਰਹਿਣ ਵਜ਼ੀਰ, ਇੱਕ ਨਾ ਵੱਡੀ ਆਰ ਜਾ, ਇੱਕ ਨਾ ਵੱਡੀ ਆਰ ਜਾ, ਇੱਕ ਮਰ ਹੋਏ ਜਹੀਰ, ਇੱਕ ਦੇ ਖਾਏ ਨਿਖੁੱਟੇ ਨਾਹੀ, ਇੱਕ ਸਦਾ

ਸ੍ਰੀ ਨਰ ਹਰੀ ਜਾਂਚੇ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਂਵੜਾ ਜਿਨ ਬਸਵਾ ਸੰਸਾਰ ਆਖੀਅਲੇ ਜਾਂਕੇ ਜਾਂਕੇ ਘਰ ਈਸਰ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨ ਭਾਖੀਅਲੇ ਪਾਪ ਪੁੰਨ ਜਾਂਚੇ ਡਾਗੀਆ ਦੁਬਾਰੇ ਚਿਤ੍ਰਗੁਪਤ ਲੇਖੀਆ ਧਰਮ ਰਾਏ ਪੁਰਲੀ ਪ੍ਰਤਹਾਰ ਸੁਐਸਾ ਰਾਜਾ ਸ੍ਰੀ ਗੋਪਾਲ ਜਾਂਚੇ ਘਰ ਗਣ ਗੰਧਰਵ ਰਿਖੀ ਬੱਪੜੇ ਢਾਡੀ ਆ ਗਾਵੰਤੇ ਆਛੇ ਸਰਬ ਸ਼ਾਸਤਰ ਬਰੂ

ਗੀਤ ਹਰ ਹਰ ਵਸਤ ਮਾਇਆ ਗੜ ਵੇੜੀ ਗੁਰ ਕੈ ਸ਼ਬਦ ਲਿਓ ਗੜ ਜੀਤ ਰਹਾਉ ਮਿਥਿਆ ਪਰਮ ਪਰਮ ਬਹੁ ਪਰਮਿਆ ਲੁਬਦੋ ਪੁੱਤਰ ਕਲੱਤਰ ਮੋਇ ਪ੍ਰੀਤ ਜੈਸੇ ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮੈਂ ਬਿਣ ਸਜਾਏ ਦੇ ਭੀਤ ਹਮਰੇ ਪ੍ਰਾਣ ਪ੍ਰੀਤਮ ਜਾਨੀ ਉਤਮ ਜਿਨ ਮਿਲਿਆ।

ਪ੍ਰਾਨੀ ਸਿਮਰ ਸਿਮਰ ਤਰੇ ਨਾਨਕ ਪ੍ਰਾਨੀ ਕਾਨੜਾ ਮਹੱਲਾ ਪੰਜਵਾਂ ਸਾਧੂ ਹਰ ਹਰੇ ਗੁਣ ਗਾਏ ਮਾਣ ਤਨ ਧਨ ਪ੍ਰਾਣ ਪ੍ਰਭ ਕੇ ਸਿਮਰਤ ਦੁਖ ਜਾਏ ਰਾਮ ਈਤ ਊਤ ਕਹਾਂ ਲੁਭਾਵੇ ਏਕ ਸਿਉ।

ਧਾਨਿਉ ਪ੍ਰੀਤ ਚਰਨ ਸੰਗ ਲਾਗੀ, ਕੂੜ ਜਾਪ ਤਾਪ ਸੁਖ ਪਾਏ, ਆਏ ਮਿਲੇ ਪੂਰਨ ਵੱਡ ਭਾਗੀ ਰਾਓ, ਮੋਹੇ ਅਨਾਥ ਦਾਸ ਜਨ ਤੇਰਾ ਅਵਰ ਓਟ।

ਜਿਵਾ ਨਾ ਜਾਨੀ ਸੰਤਨ ਪ੍ਰਭ ਬਿਨਿਆਨ ਊਚ ਨੀਚ ਸਭ ਪੀਕ ਸਮਾਨੋ ਮੁਖ ਬਕਨੋ ਮਨ ਮਾਨ ਰਾਵ ਕੱਢ ਕੱਢ ਪੂਰ ਰਹੇ ਸੁਖ ਸਾਗਰ ਪੈ ਪੰਜਨ ਮੇਰੇ ਪ੍ਰਾਣ ਮਣੇ ਪਰਗਾ

ਨਾਮੋ ਸੋਭਾ ਨਾਮ ਵਡਾਈ ਭਵਜਲ ਬਿਖਮ ਨਾਮ ਹਰ ਤਾਰੇ ਅਗਮ ਪਦਾਰਥ ਲਾਲੇ ਅਮੋਲਾ ਭਇਉ ਪ੍ਰਾਪਤ ਗੁਰ ਚਰਨਾਰੇ ਕਹੁ ਨਾਨਕ ਪ੍ਰਭ ਭਈ ਕਿਰਪਾਲਾ ਮਗਨ ਪਏ ਹੀ ਹਰੇ ਦੁਰਸਾਰੇ ਕਰੁਣਾ ਮਹਲਾ ਪੰਜਵਾ ਸਾਜਨ ਮੀਤ ਸੁਵਾਮੀ ਨੇਰੋ ਪੇਖਤ ਸੁਣਤ ਸਭਨ ਕਹਿ ਸੰਗ ਥੋਰੇ ਕਾਜ ਨਾਮ ਪੁਰੋ ਕਹਿ ਫੇਰੋ ਰਾਉ ਨਾ ਬਿਨਾ ਜੇਤੋ ਲਪਟਾਇਓ ਕਛੂ ਨਹੀਂ ਨਾਹੀ ਕਛ ਤੇਰੋ ਆਗੇ ਦ੍ਰਿਟ ਆਵਤ ਸਭ ਪ੍ਰਗਟ।

ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਕਰਣਾ ਮਹੱਲਾ ਪੰਜਵਾ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਭੋਜਨ।

ਮੁਕਤ ਨਾਨਕ ਜਿਸ ਸਤਿਗੁਰ ਚੰਗਾ ਕਾਨੜਾ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿੱਖ ਬੁੱਝ ਤਿੱਖ ਬੂਝ ਗਈ ਗਈ ਮਿਲ ਸਾਧ ਜਨਾ ਪੰਚ ਭਾਗੇ।

ਪੰਜਵਾਂ ਕਰ ਦਸਵਾਂ ਏਕੂ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਦਾਨ ਦਿਓ ਜੀ ਸੰਤੋ ਜਾਤ ਜੀਓ ਬਲਿਹਾਰ ਮਾਨ ਮੋਹੀ ਪੰਚ ਦੋਹੀ

ਨਾਮੀ ਉਧਾਰ ਦੁਲੱਭ ਜਨਮ ਸਫਲ ਨਾਨਕ ਭਾਵੇ ਉਤਾਰ ਪਾਰ ਕਾਨੜਾ ਮਹੱਲਾ ਪੰਜਵਾਂ ਘਰ ਯਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿਜ ਸੁਭਾਏ ਆਪਣੇ ਆਏ ਕਛੂ ਨਾ ਜਾਣੋ ਕਛੂ ਦਿਖਾਏ ਪ੍ਰਭ ਮਿਲਿਓ ਸੁਖ ਬਾਲੇ ਭੋਲੇ ਰਾਮ ਸੰਜੋਗ ਮਿਲਾਏ ਸਾਧ ਸਿੰਘਾਏ ਕਤਹੂ ਨਾ ਜਾਏ ਘਰੇ ਬਸਾਏ ਗੁਣ ਨਿਧਾਨ ਪ੍ਰਗਟਿਓ ਹਰ ਚੋਲੇ ਚਰਨ ਲੁਭਾਏ ਆਣਤ ਜਾਏ

ਪੰਜ ਵਾਂਗ ਗੋਬਿੰਦ ਠਾਕਰ ਮਿਲਨ ਦੁਰਾਈ ਪਰਮਤ ਰੂਪੇ ਅਗਾਮੇ ਅਗੋਚਰ ਰਹਿਓ ਸਰਬ ਸਮਾਈ ਰਾਉ ਕਹਿਣ ਭਵਨ ਨਾਹੀ ਪਾਇਓ ਪਾਇਓ ਅਨਕ ਉਗਤ ਚਤੁਰਾਈ ਜਤਨ ਜਤਨ

ਚੌਥਾ ਮਨ ਗੁਰਮਤ ਰਸ ਗੁਣ ਗਾਵੇ ਗੋ ਜਿਹ ਵਾਹੇ ਕਹੁ ਹੋਏ ਲੱਖ ਕੋਟੀ ਕੋਟ ਧਿਆਵੈ ਗੋ ਰਹਾਉ ਸਹਸ ਫਨੀ ਜਪਿਓ ਸੇਖ ਨਾਗੈ ਹਰ ਜਪਤੇ ਅੰਤ ਨ ਪਾਵੈ ਗੋ ਤੂੰ ਅਥਾਹੋ ਅਤ ਅਗਮ ਅਗਮ ਹੈ ਮਤ ਗੁਰਮਤ ਮਨ ਠਹਿਰਾਵੈ ਗੋ ਜਿਨ ਤੂੰ ਜਪਿਓ ਤੇਹੀ ਜਨ ਨਿਕੇ ਹਰ ਜਪਤਿਓ ਕੋ ਸੁਖ ਪਾਵੈ ਗੋ ਬਿਦਰ ਦਾਸੀ ਸੁਤ ਸ਼ੋਕ ਸ਼ੋਹਰਾ ਕ੍ਰਿਸ਼ਨ ਅੰਕ ਗਲ ਲਾਵੈ ਗੋ ਜਲ ਤਿਉ ਪਦ ਭਈ ਹੈ ਕਾਸ਼ਟ ਕਾਸ਼ਟ ਅੰਗ ਤਰਾਵੈ ਗੋ ਰਾਮ ਜਨਾ ਹਰ ਆਪ ਸਵਾਰੇ ਆਪਣਾ ਬਿਰਦ ਰਖਾਵੈ ਗੋ ਹਮ ਪਾਤਰ ਲੋਹ ਲੋਹ ਬੜ ਪਾਤਰ ਗੁਰ ਸੰਗਤ ਨਾਭ ਤਰਾਵੈ ਗੋ ਜੋ ਸਤ ਸੰਗਤ ਤਰਿਓ ਜਲਾਹੋ ਸੰਤ ਜਨਾ ਮਨ ਭਾਵੈ ਗੋ ਖਰੇ ਖਰੋਏ ਬੈਠਤ ਉਠਤ ਮਾਰਗ ਪੰਥ ਧਿਆਵੈ ਗੋ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ ਸਾਸਨ ਸਾਸ ਸਾਸ ਬਲ ਪਾਈ ਹੈ ਨੇ ਸਾਸਨ ਨਾਮ ਧਿਆਵੈ ਗੋ ਗੁਰਪ੍ਰਸਾਦਿ ਹਉਮੈ ਬੂਜੈ ਤਉ ਗੁਰਮਤਿ ਨਾਮ ਸਮਾਵੈ ਗੋ ਸਤਿਗੁਰ ਦਾਤਾ ਜੀ ਜੀਅਨ ਕੋ ਭਾਗਹੀਨ ਨਹੀਂ ਪਾਵੈ ਗੋ

ਸਤਿਗੁਰ ਮਿਲਤ ਮਾ ਸੁਖ ਪਾਇਆ ਮਾਤ ਮਲੀਨ ਬਿਗਸਾ ਵੈਗੋ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸਰਦਾ ਨਾਮ ਲਗਾ ਵੈਗੋ ਨਾਨਕ ਗੁਰੂ ਗੁਰੂ ਹੈ ਸਤਿਗੁਰ ਮੈਂ ਸਤਿਗੁਰ ਸਰਨ ਮਿਲਾ ਵੈਗੋ ਕਾਨੜ ਮਹਲਾ ਚੌਥਾ ਮਨ ਗੁਰਮਤ ਚਾਲ ਚਲਾ ਵੈਗੋ

ਵਗੋ ਸਤਿਗੁਰੂ ਸ਼ਬਦ ਦੇਰ ਦੇ ਅੰਤਰ ਮੁਖ ਅੰਮ੍ਰਿਤ ਨਾਮ ਚੁਆਵੈ ਗੋ ਬਿਸੁਰ ਬਿਸੁ ਭਰੇ ਹੈ ਪੂਰਨ ਗੁਰ ਗੁਰ ਸ਼ਬਦ ਮੁਖ ਪਾਵੈ ਗੋ ਮਾਇਆ ਭਜੰਗ ਤਿਸ ਨਿਰ ਨਯਾਵੈ ਬਿਖ ਚਾਰ ਚਾਰ ਲਵਲਾਵੈ ਗੋ ਸਵਾਨ ਲੋਭ ਨਗਰ ਮੈਂ ਸਬਲਾ ਗੁਰ ਖਿਨ ਮਾਰ ਕਢਾਵੈ ਗੋ ਸਤ ਸੰਤੋਖ ਧਰਮ ਆਨ ਰਾਖੇ ਹਰ ਨਗਰੀ ਹਰ ਗੁਣ ਗਾਵੈ ਗੋ ਪੰਕਜ ਮੋਹ ਨਿਗ੍ਰਤ ਹੈ ਪੁਰਾਨੀ ਗੁਰ ਨਿਗ੍ਰਤ ਕਾਢ ਕਢਾਵੈ ਗੋ ਤ੍ਰਹਿੰਦਰ ਸਰਨ ਜਨ ਆਏ ਗੁਰ ਹਾਥੀ ਦੇ ਨਿਕਲਾਵੈ ਗੋ ਸੁਪਨੰਤਰ ਸੰਸਾਰ ਸਭ ਬਾਜੀ ਖੇਲ ਖਿਲਾਵੈ ਗੋ

ਮਾਵੈਗੋ ਆਇਆ ਕਾਲ ਦੁਖਦਾਈ ਹੋਏ ਜੋ ਬੀਜੇ ਸੋ ਖਬ ਲਾਵੈਗੋ ਸੰਤੋ ਹੋ ਰਾਮ ਨਾਮ ਧਨ ਸੰਚੋ ਲੈ ਪਰਚ

ਦਾਲਦ ਪੰਜ ਸਮਾ ਵੈਗੋ ਕਾਰਣਾ ਮਹੱਲਾ ਚੌਥਾ ਮਹਾਨ ਸਤਿਗੁਰ ਸਰਣ ਧਿਆ ਵੈ ਗੋ ਲੋਹਾ ਹਿਰਨ ਹੋਵੇ ਸੰਗ ਪਾਰਸ ਗੋਨ ਪਾਰਸ ਕੋ ਹੋਇਆ ਵੈ ਗੋ ਰਹਾਉ ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਲਾਗੇ ਸੋ ਫਲ ਪਾਵੈ ਗੋ ਜੋ ਗੁਰ ਉਪਦੇਸ਼ ਤਰੇ ਪਰਲਾ ਦਾ ਗੁਰਸੇਵਕ ਪੈ ਜਿਰ ਕਾਵੈ ਗੋ ਸਤਿਗੁਰ ਬਚਨ ਬਚਨ ਹੈ ਨੀ ਕੋ ਗੁਰ ਬਚਨੀ ਅੰਮ੍ਰਿਤ ਪਾਵੈ ਗੋ ਜੋ ਅਮਰੇਕ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆ ਵੈ ਗੋ ਸਤਿਗੁਰ ਸਰਨ ਸਰਨ ਮਨ ਪਾਏ ਸੁਧਾ ਸੁਧਾ ਕਰ ਧਿਆ ਵੈ ਗੋ

ਤਿੰਨ ਦਰਗੇ ਮਾਨ ਤੇ ਵਾਵੇ ਗੋ ਗੁਰਮਤਿ ਗੁਰਮਤਿ ਗੁਰਮਤਿ ਆਵੋ ਹਰ ਗਲ ਮੇਲ ਮੇਲ ਮਿਲਾਵੇ ਗੋ ਗੁਰਮੁਖ ਨਾਥ ਹੈ ਬਿਦ ਹੈ ਗੁਰਮੁਖ ਗੁਰ ਪ੍ਰਚ ਨਾਮ ਧਿਆਵੇ ਗੋ ਹਰ ਰੂਪ ਰੂਪ ਹੋਵੋ ਹਰ ਜਨ ਕੋ ਪੂਜ ਕਰਾਵੇ ਗੋ ਸਾਕਨਾਥ ਸਤਿਗੁਰ ਨੇ ਕੀਆ ਤੇ ਬੇਮੁਖ ਹਰ ਪਰਮਾਵੇ ਗੋ ਲੋਭਲੇ ਰਸਵਾਨ ਕੀ ਸੰਗਤ ਬਿਖ ਮਰਗ ਕਰੰਗ ਲਗਾਵੇ ਗੋ ਲੋਭ ਲਹਿਰ ਸਵਾਨ ਕੀ ਸੰਗਤ ਬਿਖ ਮਾਇਆ ਕਰੰਗ ਲਗਾਵੇ ਗੋ ਰਾਮ ਨਾਮ ਸਭ ਜਗ ਤਾਰਕ ਲਗ ਸੰਗਤ ਨਾਮ ਧਿਆਵੇ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸੰਗਤ ਰਾਖ ਸਮਾਵੇ ਗੋ ਸ਼ੱਕਾ ਇੱਕ ਕਾਨੜਾ ਸੰਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵ ਦਰੇ ਜਿਨ ਨਾਮ ਧਿਆਏ ਜਤਨ ਮਾਇਆ ਕੇ ਕਾਮ ਨਾ ਆਏ ਰਾਮ ਧਿਆਏ ਸਫਲ ਪਾਏ ਧਨ ਧਨ ਤੇ ਬਡਭਾਗਿਆ ਸੰਤ ਸੰਗ ਜਾਗੇ ਨਾਮ ਲਾਗੇ ਏਕ ਸੁਨ ਲਿਵ ਲਾਗਿਆ ਤਜ ਮਨ ਮੋਹ ਬੇਕਾਰ ਸਾਧੂ ਲਗ ਤਰੋ ਤਿਨ ਕੇ ਪਾਏ ਬਿਨਵੰਤ ਨਾਨਕ ਸਰਣ ਸਵਾਮੀ ਬਡਭਾਗ ਦਰਸਨ ਪਾਏ ਮਿਲ ਸਾਧੂ ਨਿਤ ਭਜ ਨਾਰਾਇਣ ਰਸਕ ਰਸਕ ਸਵਾਮੀ ਗੁਣ ਗਾਇਣ ਗੁਣ ਗਾਏ ਜੀ ਵੇ ਹਰ ਅਮਿਓ ਪੀ ਵੇ ਜਨਮ ਮਰਣਾ ਭਾਗੇ ਸੰਤ ਸੰਗ ਪਾਈਏ ਹਰ ਧਿਆਈਏ ਬੋੜ ਦੁਖ ਨਾ ਲਾਗੇ ਕਰ ਦਇਆ ਦਾਤੇ ਪੁਰਖ ਵਿਧਾਤੇ ਸੰਤ ਸੇਵ ਕਮਾਇਣ ਬਨਵੰਤ ਨਾਨਕ ਜਨ ਧੂਰ ਬਾਂਛੇ ਹਰ ਦਰਸ ਸਹਿਜ ਸਮਾਇਣ ਸਗਲੇ ਜੰਤ ਭਜੋ ਗੋਪਾਲੈ ਜਪ ਤਪ ਸੰਯਮ ਪੂਰਨ ਕਾਲੈ ਨਿਤ ਭਜੋ ਸਵਾਮੀ ਅੰਤਰ ਜਾਮੀ ਸਫਲ ਜਨਮ ਸਬਾਇਆ ਗੋਬਿੰਦ ਗਾਈਏ ਨਿਤ ਆਈਏ ਪ੍ਰਵਾਨ ਸੋਈ ਆਇਆ ਜਪ ਤਪ ਸੰਯਮ ਹਰ ਹਰ ਨਿਰੰਜਨ ਗੋਬਿੰਦ ਧਨ ਸੰਗ ਚਾਲੈ ਬਨਵੰਤ ਨਾਨਕ ਕਰ ਦਇਆ ਦੀਜੈ ਹਰ ਰਤਨ ਬਾਂਧੋ ਪਾਲੈ ਮੰਗਲ ਚਾਰ ਚੋਜ ਆਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਪ੍ਰਭ ਮਿਲੇ ਸਵਾਮੀ ਸੁਖ ਗਾਮੀ ਇਸ ਮਨ ਕੀ ਪੁੰਨੀਆ ਬਜ ਵਧਾਈ ਸਜ ਸਮਾਈ ਬਹੁਤ ਦੁੱਖ ਨ ਰੁੰਦੀਆਂ ਲੇ ਕੰਠ ਲਾਏ ਸੁਖ ਦਿਖਾਏ ਬੇਕਾਰ ਬਿਨਸੇ ਮੰਦਾ ਬਿਨਵੰਤ ਨਾਨਕ ਮਿਲੇ ਸਵਾਮੀ ਪੁਰਖ ਪਰਮਾਨੰਦਾ ਕਾਨੜੇ ਕੀ ਵਾਰ ਬਹਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਰਾਮ ਨਾਮ ਨਿਧਾਨ ਹਾਰ ਗੁਰਮਤਿ ਰਾਖਿਓ ਰਧਾਰ ਦਾਸ ਦਾਸ ਹੋਏ ਰਹੋ ਹੋਮੈ ਵਿਖਿਆ ਮਾਰ ਜਨਮ ਪਦਾਰਥ ਜਿਤਿਆ ਕਦੇ ਨਾ ਆਵੈ ਹਾਰ ਧਨ ਧਨ ਵਡਭਾਗੇ ਨਾਨਕ ਜਨ ਗੁਰਮਤਿ ਹਰਿ ਰਸ ਸਾਰ ਮਹੱਲਾ ਚੌਥਾ ਗੋਬਿੰਦ ਗੋਬਿੰਦ ਗੋਬਿੰਦ ਹਰ ਗੋਬਿੰਦ ਗੁਣ ਨਿਧਾਨ ਗੋਬਿੰਦ ਗੋਬਿੰਦ ਗੁਰਮਤਿ ਧਿਆਈਐ ਤੰਦਰ ਗਏ ਪਾਈਐ ਮਾਨ ਗੋਬਿੰਦ ਗੋਬਿੰਦ ਗੋਬਿੰਦ ਜਪ ਮੁਖ ਉਜਲਾ ਪ੍ਰਧਾਨ ਨਾਨਕ ਗੁਰਗੋਬਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪਵੜੀ ਤੂੰ ਆਪੇ ਹੀ ਸਦੇ ਸਾਧਗੋ ਤੂੰ ਆਪੇ ਹੀ ਜੁਗ ਜੋਗੀਆ ਤੂੰ ਆਪੇ ਹੀ ਰਸ ਰਸੀਅੜਾ ਤੂੰ ਆਪੇ ਹੀ ਭੋਗ ਭੋਗਿਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰ ਸੋ ਗਿਆ ਸਤਸੰਗਤ ਸਤਿਗੁਰ ਧਨ ਧਨੁ ਧਨ ਧਨ ਧਨ ਜਿਤ ਮਿਲ ਹਰ ਬਿਲਕ ਬਲੋਗਿਆ ਸਭ ਕਹੋ ਹਮਕੋ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲਹੋ ਗਿਆ ਸਲੋਕ ਮਹਲਾ ਚੌਥਾ

ਮੁਕਤੀ ਵਿੱਚ ਕਰਦੇ ਸਭ ਸੱਚ ਦੇ ਰੱਬ ਸਾਰਾ ਸਭ ਧਿਆਵ ਤੁਧ ਸਬਲ ਸਿਘਾਵੈ ਗੁਰਮਤੀ ਹਰਿ ਨਿਰੰਕਾਰਾ ਸਭ ਚਵ ਹੋ ਮੁੱਖ ਹੋ ਜਗਨਨਾਥ ਜਗਨਨਾਥ ਜਗਜੀਵ ਨੂੰ ਜਿਤ ਭਵ ਜਲ ਪਾਰ ਉਤਾਰਾ ਸਲੋਕ ਮਹੱਲਾ ਚੌਥਾ ਹਮਰੀ ਜੇ ਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾਹ ਹਮ ਕਿਉ ਕਰ ਜਪੇ ਅਣਿਆ ਆਰ ਤੁਮ ਵੜ ਅਗਮ ਗਾਹ ਹਰ ਦੇਹ ਪ੍ਰਭੂ ਮਧੂਤ ਮਾ ਗੁਰ ਸਤਿਗੁਰ ਕੇ ਪਾਗ ਪਾਹ ਸਤਸੰਗਤ ਹਾਰ ਮੇਲ ਪ੍ਰਭ ਹਮ ਪਾਪੀ ਸੰਗਤ ਰਾਹ ਜਨ ਨਾਨਕ ਕਹੋ ਹਰ ਬਖਸ਼ ਲੈ ਹੋ ਹਰ ਤੁਠ ਮੇਲ ਮਿਲਾਹ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕਰਮ ਤੁਰਾਹ ਮਹਲਾ ਚੌਥਾ ਹਰ ਕਰੋ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਮੇਲ ਦਿਆਲ ਗੁਰ ਸੇਵਾ ਹਰ ਹਮ ਭਾਈਆ ਹਰ ਹੋਵਾ ਹਰ ਕਿਰਪਾਲ ਸਭਿਆ ਸਮਨਸਾ ਵਿਸਰੀ ਮਨ ਚੁਕਾਲ ਜੰਜਾਲ ਗੁਰ ਤੁਟ ਨਾਮ ਦ੍ਰਿੜਾਇਆ ਹਮ ਕੀਏ ਸਬਦ ਨਿਹਾਲ ਜਨ ਨਾਨਕ ਤੁਟ ਧਨ ਪਾਇਆ ਹਰ ਨਾਮ ਹਰ ਧਨ ਮਾਲ ਪੌੜੀ ਹਰ ਤੁਮ ਵੱਡ ਵੱਡੇ ਵੱਡੇ ਵੱਡੇ ਉੱਚੇ ਸਭ ਉੱਪਰ ਵੱਡੇ ਵੱਡਾ ਨਾ ਜੋ ਧਿਆਵੇ ਹਰ ਪਰੰਪਰ ਹਰ ਹਰ ਹਰ ਧਿਆਏ ਹਰੇ ਤੇ ਹੋ ਨਾ ਜੋ ਗਾਵੇ ਸੁਣ ਤੇਰਾ ਜਸ ਸੁਆਮੀ ਤਿਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡਾਉਣਾ ਸਭ ਧਿਆਵੋ ਆਦ ਸੱਤੇ ਜੁਗਾਦ ਸੱਤੇ ਪ੍ਰਤੱਖ ਸੱਤੇ ਸਦਾ ਸਦਾ ਸੱਤੇ ਜਨ ਨਾਨਕ ਦਾਸ ਦਸਾਉਣਾ ਸਲੋਕ ਮਹੱਲਾ ਚੌਥਾ ਹਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮੰਤ ਹਰ ਅਗਮ ਗੋਚਰ ਅਗਮ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਘੱਟ ਘੱਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਬਲਾ ਕੰਤ ਹਰ ਆਪੇ ਭੇਖਿਆ ਪਾਏ ਦਾ ਸਭ ਸ੍ਰਿਸ਼ਟੂ ਪਾਈ ਜੀ ਜੰਤ ਹਰ ਦੇਵ ਦਾਨ ਦਿਆਲ ਪ੍ਰਭ ਹਰ ਮੰਗੇ ਹਰ ਜਨ ਸੰਤ ਜਿਨਨ ਕੇ ਪ੍ਰਭ ਆਏ ਮਿਲ ਹਮ ਗਾਵੇ ਹਰ ਗੁਣ ਸੰਤ ਮਹਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਸਭਿਆ ਸਗੋ

ਤੇ ਵਿਚਰਨ ਨਿਤ ਕੌਲਾ ਨਿਤ ਸਾਰ ਸੰਭਾਲੇ ਸਭ ਜੇ ਜੈਂਤ ਹਰ ਵਸ ਨਿਕਟ ਸਭ ਜੌਲਾ ਸੁਭ ਜੇ ਜਿਸ ਬਜਾਏ ਸੀ ਜੇ ਸਤਿਗੁਰ ਪੁਰਖ ਪ੍ਰਭ ਸੌਲਾ ਸਭ ਗਾਵਹੁ ਗੁਣ ਗੋਬਿੰਦ ਹਰੇ ਗੋਬਿੰਦ ਹਰੇ ਗੋਬਿੰਦ ਹਰੇ ਗੁਣ ਗਾਵਤ ਗੁਣੀ ਸਮੌਲਾ ਸਲੋਕ ਮਹਲਾ ਚੌਥਾ ਸੁਤਿਆਂ ਹਰ ਪ੍ਰਭ ਚੇਤ ਮਨ ਹਰ ਸਹਿਜ ਸਮਾਧ ਸਮਾਏ ਜਨ ਨਾਨਕ ਹਰ ਹਰ ਚਾਉ ਮਨ ਗੁਰ ਤੁੱਠਾ ਮੇਲੇ ਮਾਏ ਮਹਲਾ ਚੌਥਾ ਹਰ ਇੱਕ ਸਤੀ ਪ੍ਰਹਿੜੀ ਹਰ ਇੱਕੋ ਮੇਰੇ ਚਿੱਤ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਇੱਕ ਸਤੇ ਗਤ ਪਤ ਪੌੜੀ ਪੰਜੇ ਪੰਚੇ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਵਜਿਆ ਅਨੰਦ ਮੂਲ ਰਾਮ ਸਭ ਦੇਖਿਆ ਗੁਰਸਬਦੀ ਗੋਬਿੰਦ ਗਜਿਆ ਆ ਜੁਗਾਦ ਵਿਸਹਾਰੇ ਕੋ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵ ਦਾਨ ਦਿਆਲ ਪ੍ਰਭ ਜਨ ਰਾਖੋ ਹਰ ਪ੍ਰਭ ਲਜਿਆ ਸਭ ਧਨ ਕਹੋ ਗੁਰਸਤਿ ਗੁਰੂ ਗੁਰਸਤਿ ਗੁਰੂ ਜਿਤ ਮਿਲ ਹਰ ਪੜਦਾ ਕਜਿਆ ਸਲੋਕ ਮਹਲਾ ਚੌਥਾ ਭਗਤ ਸਰੋਵਰ ਉਛਲ ਸੁਭਰ ਭਾਰੇ ਵਹਾਨਾ ਜਿਨਾ ਸਤਿਗੁਰ ਮੰਨਿਆ ਜਨ ਨਾਨਕ ਵਡ ਭਾਗ ਲਹਾਨਾ ਮਹਲਾ ਚੌਥਾ ਹਰ ਹਰ ਨਾਮ ਸੰਕਹਾਰ ਹਰ ਕੇ ਗੁਣ ਕਥਨ ਨਾ ਜਾਹੇ ਹਰ ਹਰ ਅਗਮ ਗਾਦ ਹਰ ਜਨ ਕਿਤਬਿਤ ਮਿਲੇ ਮਿਲਾਹੇ ਹਰ ਹਰ ਜਸ ਜਪਤ ਜਬੰਤ ਜਨ ਇੱਕ ਤਿਲ ਨਹੀਂ ਕੀਮਤ ਪਾਏ ਜਨ ਨਾਨਕ ਹਰ ਅਗਮ ਪ੍ਰਭ ਹਰ ਮੇਲ ਲੈ ਉਗੜ ਲਾਏ ਪੌੜੀ ਹਰ ਅਗਮ ਗੋਚਰ ਅਗਮ ਹਰ ਕਿਉਂ ਕਰ ਹਰ ਦਰਸ਼ਨ ਪੇਕਾ ਕਿਸ ਵਕਰ ਹੋਏ ਸੋ ਵਰਨੀਏ ਤੇ ਸਰੂਪ ਨ ਰੇਖਾ ਜਿਸ ਬਜਾਏ ਆਪ ਬੁਝਾਏ ਦੇ ਸੋਈ ਜਨ ਦੇਖਾ ਸਤਸੰਗਤ ਸਤਿਗੁਰ ਚੜਸਾ ਲੈ ਜਿਤ ਹਰ ਗੁਣ ਸਿੱਖਾ ਧਨ ਧਨ ਸੁਰਸ ਨਾ ਧਨ ਕਰ ਧਨ ਸੁਪਾਦਾ ਸਤਿਗੁਰੂ ਜਿਤ ਮਿਲ ਹਰ ਲੇਖਾ ਲੇਖਾ ਸਲੋਕ ਮਹਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜਪੀ ਸਤਿਗੁਰ ਭਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਣਤ ਦੁੱਖ ਜਾਏ ਹਰ ਨਾਮ ਤਿੰਨੇ ਅਰਸ ਦਿਆ ਜਨਮਸਤਕ ਲਿਖਿਆ ਤੁਹਰ ਪਾਏ ਹਰ ਦਰਗਹਿ ਜਨ ਪੈ ਨਾਈਐ ਨੈ ਜਿਨ ਹਰ ਮਨ ਵਸਿਆ ਆਏ ਜਿਨ ਨਾਨਕ ਦੇ ਮੁਖ ਉਜਲੇ ਤਿਨ ਹਰ ਸੁਣਿਆ ਮਨ ਪਾਏ ਮਹਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮਤਿ ਪਾਇਆ ਜਾਏ ਜਿਨ ਧੁਰ ਮਸਤਕ ਲਿਖਿਆ ਤਿਨ ਸਤਿਗੁਰ ਮਿਲਿਆ ਏ ਤਨ ਮਨ ਸੀਤਲ ਹੋਇਆ ਸੰਤ ਵਸੀ ਮਨ ਆਏ ਨਾਨਕ ਹਰ ਹਰ ਚੌਧਿਆ ਸਭ ਦਲ ਦੁੱਖ ਲੈ ਜਾਏ ਪੌੜੀ ਹਾਂ ਵਾਰਿਆ ਤਿਨ ਕੋ ਸਦਸਦਾ ਜਿਨ ਸਤਿਗੁਰ ਮੇਰਾ ਪਿਆਰਾ ਦੇਖਿਆ ਤਿਨ ਕੋ ਮਿਲਿਆ ਮੇਰਾ ਸਤਿਗੁਰੂ ਜਿਨ ਕੋ ਧੁਰ ਮਸਤਕ ਲੇਖਿਆ ਹਰ ਅਗਮ ਧਿਆਇਆ ਗੁਰਮਤੀ ਤੇ ਸਰੂਪ ਨਹੀਂ ਪ੍ਰਭ ਰੇਖਿਆ ਗੁਰਬਚਨ ਧਿਆਇਆ ਜਿਨ ਅਗਮ ਹਰ ਤੇ ਠਾਕੁਰ ਸੇਵਕਰਾ ਲੇਖਿਆ ਸਭ ਕਹੋ ਮੁਖੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰ ਲਾ ਹਰ ਭਗਤ ਵਿਸਿਖਿਆ ਸਲੋਕ ਮਹਲਾ ਚੌਥਾ ਰਾਮ ਨਾਮ ਰਾਮ ਰਵ ਰਹੇ ਰਮ ਰਾਮ ਰਾਮ ਰਮੀਤ ਘਟ ਘਟ ਆਤਮ ਰਾਮ ਹੈ ਪ੍ਰਭ ਖੇਲ ਕੀਓ ਰੰਗ ਰੀਤ ਹਰ ਨਿਕਟ ਵਸੈ

ਤ੍ਰਿਸਨ ਭੁੱਖ ਸਭ ਜਾਏ, ਨਾਨਕ ਨਾਮੇ ਰਤਿਆ ਨਾਮ ਪੱਲੇ ਪਾਏ ਪੌੜੀ। ਤੁਦੇ ਆਪੇ ਜਗਤ ਉਪਾਇ ਕਹਿ, ਤੁਦੇ ਆਪੇ ਵਸਗਤ ਕੀਤਾ, ਇੱਕ ਗੁਰਮੁਖ ਕਰ ਹਰਾਇਨ, ਇੱਕ ਨਾ ਮੇਲ ਗੁਰੂ ਤਿਨਾ ਜੀਤਾ, ਹਰ ਉਤਮ ਹਰ ਪ੍ਰਭ ਨਾਮ ਹੈ, ਗੁਰ ਬਚਨ ਸੁਭਾਗ ਹੈ ਲੀਤਾ।

ਜਗਤ ਪਾਇ ਸਭ ਵਸ ਕੀਤਾ ਸਲੋਕ ਮਹਲਾ ਚੌਥਾ ਮਨ ਅੰਤਰਹੁ ਮੈਂ ਰੋਗ ਹੈ ਭ੍ਰਮ ਭੂਲੇ ਮਨ ਮੁਖ ਦਰਜਨਾ ਨਾਨਕ ਰੋਗ ਗਵਾਏ ਮਿਲ ਸਾਧੂ ਮਿਲ ਸਤਿਗੁਰੂ ਸਾਧੂ ਸੱਜਣਾ ਮਹਲਾ ਚੌਥਾ ਮਨ ਤਨ ਤਾਮ ਸਗਾਰ ਜਾਂ ਦੇਖਾਂ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੇ ਹੋ ਜੀਵਾਂ ਸਾਧੂ ਸੁਣੇ ਪੌੜੀ ਜਗਨਾਥ

ਸਾਰੇ ਅਨਜੰਮਿਆ ਖੇਤੀ ਭਾਵ ਕਰ ਹਰਨਾਮ ਸੁਮਾਰੇ ਜਰ ਨਾਨਕ ਮੰਗੇ ਦਾਨ ਪ੍ਰਭ ਹਰਨਾਮ ਅਧਾਰੇ ਪੌੜੀ ਇੱਛਾ ਮਨ ਕੇ ਪੂਰੀਐ ਜਪੀਏ ਸੁਖ ਸਾਗਰ ਹਰ ਕੇ ਚਰਨ ਅਰਾਧਿਐ ਹੈ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗ ਉਧਾਰ ਹੋਏ ਕਾਟੇ ਜਮ ਕਾਗਰ ਜਨ ਪਦਾਰਥ ਜੀਤੀਏ ਜਪ ਹਰ ਬਰਾਗਰ ਸਾਭ ਪਵੋ ਸਰਨ ਸਾਧੂ ਕੀ ਬਿਨਸੈ ਦੁਖ ਦਾਗਰ ਸਲੋਕ ਮਹੱਲਾ ਚੌਥਾ ਹੋਂ ਟੁੰਡੇਂਦੀ ਸੱਜਣਾ ਸੱਜਣ ਮੈਂ ਡੇ ਨਾਲ ਨਾਨਕ ਜਨ ਨਾਨਕ ਅਲੱਖ ਨ ਲੱਖੀਆ ਗੁਰਮੁਖ ਦੇਹ ਦੇਖਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿੰਨ ਸੱਚੇ ਤਿਸ ਬਿਨ ਰਹਿਣ ਨ ਜਾਏ ਸਤਿਗੁਰ ਮਿਲੇ ਤਾਂ ਪੂਰਾ ਪਾਈਏ ਹਰ ਰਸ ਰਸਨ ਸਾਈ ਪੌੜੀ ਕੋਈ ਗਾਵੇ ਕੋ ਸੁਣੈ ਕੋ ਉਚਰ ਸੁਣਾਵੈ ਜਨਮ ਜਨਮ ਕੀ ਮਨ ਉਤਰ ਹੈ ਜਨ ਚਿੰਦਿਆ ਮਨ ਚਿੰਦਿਆ ਪਾਵੈ।

ਆਉ ਬਸ ਘਟਾ ਘਟ ਲੀਪ ਨਾ ਛੀਪੈ ਬੰਧਨ ਮੁਕਤਾ ਜਾਤ ਨਾ ਦਿਸੈ ਪਾਣੀ ਮੈਂ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਬਿਠੁਲ ਐਸਾ ਰਾਹ ਕਲਿਆਣ ਮਹੱਲਾ ਚੌਥਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਰਾਮ ਰਾਮ ਰਾਮ ਅੰਤ ਨ ਪਾਇਆ ਹਮ ਬਾਰਕ ਪ੍ਰਤ ਪਾਰੇ ਤੁਮਰੇ ਤੂੰ ਬਾਡ ਪੁਰਖ ਪਿਤਾ ਮੇਰਾ ਰਾਇਆ ਰਹਾਓ।

ਨੇ ਸੁਰਤ ਬਹੁ ਕੀਨੀ ਇੱਕ ਤਿਲ ਨਹੀਂ ਕੀਮਤ ਪਾਇਆ ਗੋਬਿੰਦ ਗੁਣ ਗੋਬਿੰਦ ਸਾਧ ਗਾਵੇ ਗੁਣ ਗੋਬਿੰਦ ਅੰਤ ਨਾ ਪਾਇਆ ਤੂੰ ਮਿਤ ਤੋਲ ਪਰਮ ਪਰ ਸੁਆਮੀ ਬਹੁ ਜੋ ਪਿਆ ਥਾ ਨ ਪਾਇਆ ਉਸਤਤ ਕਰੇ ਤੁਮਰੀ ਜਨ ਮਾਧੋ ਗੁਣ ਗਾਵੇ ਹਰ ਰਾਇਆ ਤੁਮ ਜਲ ਨੇ ਦੇ ਹਾਮ ਮਿਨ ਤੁਮਰੇ ਤੇਰਾ ਅੰਤ ਨਕ ਤੂੰ ਪਾਇਆ ਜਨ ਕਹੋ ਕਿਰਪਾ ਕਰੋ ਮਧਸੂਦਨ ਹਰਦੇਵ ਨਾਮ ਜਪਾਇਆ ਮੈਂ ਮੂਰਖ ਅੰਦਲੇ ਨਾਮ ਟੇਕ ਹੈ ਜਿਨ ਨਾਨਕ ਗੁਰਮੁਖ ਪਾਇਆ ਕਲਿਆਣ ਮਹਲਾ ਚੌਥਾ ਹਰ ਜਨ ਗੁਣ ਗਾਵਤ ਹੱਸਿਆ ਹਰ ਹਰ ਭਗਤ ਹੈ ਬਨੀ ਮਤ ਗੁਰਮਤ ਤੁਰਮਸਤਕ ਪ੍ਰਭ ਲਿਖਿਆ ਰਹਾਓ ਗੁਰ ਕੇ ਭਾਗ ਸਿਮਰੋ ਦਿਨ ਰਾਤੇ ਮਨ ਹਰ ਹਰ ਹਰ ਬਸਿਆ ਹਰ ਹਰ ਹਰ ਕੀਮਤ ਹੈ ਜਗ ਸਾਰੀ ਘਸ ਚੰਦਨ ਜਸ ਕਸਿਆ ਹਰ ਜਨ ਹਰ ਹਰ ਹਰ ਲਵਲਾਈ ਸਭ ਸਾਗਤ ਖੋਜ ਪਇਆ ਜੋ ਕਿਰਤ ਸੰਜੋਗ ਚਲਿਓ ਨਰ ਨਿੰਦਕ ਪਗ ਨਾਗਨ ਸੋਹ ਚਲਿਆ ਜਨ ਕੇ ਤੁਮ ਹਰ

ਸਭ ਕਾਲੇ ਮੁਖ ਗਰਸਿਆ ਹਰ ਜਨ ਹਰ ਹਰ ਹਰ ਪ੍ਰਭ ਰਾਖੇ ਜਨ ਨਾਨਕ ਸਰਨ ਪਾਇਆ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਜਪ ਜਗਨਨਾਥੇ ਗੁਰੂ ਉਪਦੇਸ ਹਰ ਨਾਮ ਤੇ ਆਇਓ ਸਭ ਕਿਲਬਕ ਦੁੱਖ ਲਾਤੇ ਰਹਾਓ ਰਸਨਾ ਏਕ ਜਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹਨ। ਪਰਿਵਾਰਾਂ ਦੇ ਬੱਚਿਆਂ ਦਾ ਸੁਭਾਗ ਜੋੜੀ ਦਾ ਸ਼ਬਦ ਕਾਰਜ ਪ੍ਰਾਰੰਭ ਹੋਣ ਜਾ ਰਿਹਾ। ਹੁਣ ਪ੍ਰਭਤਾ ਦੀ ਅਰਦਾਸ ਵਾਸਤੇ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਦੋਨੋਂ ਖੜ੍ਹੇ ਹੋਣਗੇ। ਫਿਰ ਬੇਨਤੀ ਕਰਾਂ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ। ਸ਼ੁਭ ਆਨੰਦ ਕਾਰਜ ਦੀ ਪ੍ਰੰਤਾ ਵਾਸਤੇ ਅਰਦਾਸ ਸ਼ਾਮਿਲ ਹੋਣ ਜੀ। ਬਾਕੀ ਸੰਗਤ ਇਸੇ ਤਰ੍ਹਾਂ ਸਜੀ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਕਰਾਂਗਾ ਬੱਚੀ ਦੇ ਪਿਤਾ ਜੀ ਨੂੰ, ਉਹ ਬੱਚੇ ਦਾ ਪੱਲਾ ਬੱਚੀ ਦੇ ਹੱਥ ਵਿੱਚ ਫੜਾਉਣ। ਬੱਚੀ ਦੇ ਪਿਤਾ ਜੀ ਅਤੇ ਭਾਈ ਸਾਹਿਬ ਜੀ ਦਾ ਜਥਾ ਪੱਲੇ ਦਾ ਸ਼ਬਦ ਗਾਇਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਦੇ ਬਖਸ਼ਿਸ਼ ਸਦਕਾ ਸੁਭਾਗ ਜੋੜੀ ਦਾ ਸ਼ੁਭ ਆਨੰਦ ਕਾਰਜ ਪ੍ਰਾਰੰਭ ਹੈ ਜੀ। ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਲਾਵਾਂ ਦਾ ਪਾਠ ਦਾਸ ਵੱਲੋਂ ਪੜਿਆ ਜਾਵੇਗਾ ਅਤੇ ਪੰਜ ਸਾਹਿਬ ਜਥਾ ਉਸੇ ਲਾਵਾਂ ਦੇ ਸ਼ਬਦ ਨੂੰ ਗਾਇਨ ਕਰਨਗੇ ਸੁਭਾਗ ਜੋੜੀ ਨੇ। ਆਪ ਜੀ ਅਗਰ ਕਲਾਸ ਲੱਗੀ, ਆਪ ਜੀ ਹੁਣ ਮੱਥਾ ਟੇਕ ਕੇ ਖੜ੍ਹੇ ਹੋਵੋਗੇ ਅਤੇ ਇਸੇ ਤਰ੍ਹਾਂ ਹੀ ਪਹਿਲੀ ਲਾਮ ਦਾ ਪਾਠ ਸਰਵਣ ਕਰਕੇ ਆਪ ਜੀ ਪਹਿਲੋਂ ਅੱਗੇ ਲੱਗੋਗੇ, ਬੱਚੀ ਪਿੱਛੇ, ਗੁਰੂ ਮਹਾਰਾਜ ਪਰਿਕਰਮਾ ਕਰਦਿਆਂ ਇਸੇ ਤਰ੍ਹਾਂ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ ਹੈ। ਆਪ ਜੀ ਨੂੰ ਬੇਨਤੀ, ਆਪਾਂ ਨੂੰ ਮੱਥਾ ਟੇਕ ਕੇ ਖੜ੍ਹੇ ਹੋ ਜਾਵੋ। ਪਲੀਜ਼ ਖੜ੍ਹੇ ਹੋ ਜਾਓ, ਸਟੈਂਡ ਅਪ, ਮੱਥਾ ਟੇਕ ਕੇ। ਅਤੇ ਕੈਮਰੇ ਵਾਲੇ ਵੀਰਾਂ ਨੂੰ ਬੇਨਤੀ ਹੈ, ਉਹ ਜਦੋਂ ਫੋਟੋ ਖਿੱਚਣ ਗੁਰੂ ਮਹਾਰਾਜ ਦੇ ਵੱਲ ਪਿੱਠ ਨਾ ਕਰਨ ਜੀ। ਬਾਕੀ ਸੰਗਤ ਨੇ ਇਸੇ ਤਰ੍ਹਾਂ ਸਜੀ ਰਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ

ਗਈਆਂ, ਜਿਹਨਾਂ ਨਾਮ ਜਪਿਆ ਬਣ ਸਕਿਆ। ਦੇਗ ਚਲਾਈ ਤੇ ਗਵਾਹੀ ਦੇ ਕੇ ਐਡਿਟ ਕੀਤਾ ਤੇ ਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਗੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆਰਿਆ ਸਿੱਖੀ ਕੈਸਾ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ ਚੇਤੇ ਆਵਣਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਅਦਾਲਾਂ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਿਮਾਣਿਆ

ਇਹ ਮਿਹਰ ਪੈਸਾ ਰੱਖਣਾ ਸਤਿਗੁਰੂ ਜੀ, ਪਰਿਵਾਰ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ, ਦੋਨਾਂ ਪਰਿਵਾਰ 'ਚ ਆਪਸ ਮਿਹਬਤ ਇਤਫਾਕ ਪਿਆਰ ਦੀਆਂ ਭਾਵਨਾ ਬਖਸ਼ਿਸ਼ ਕਰਨੀਆਂ, ਸਿਰ 'ਤੇ ਮਿਹਰ ਪ੍ਰਾਪਤ ਕਰਕੇ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ, ਦੋਨਾਂ ਪਰਿਵਾਰਾਂ ਵੱਲੋਂ ਇਸ ਖੁਸ਼ੀਆਂ ਦੇ ਸੰਬੰਧ ਵਿੱਚ ਆਪ ਜੀ ਨੂੰ ਸੋਨੇ ਦੇ ਮਾਲੇ ਭੇਟ ਕਰਦੇ ਅੰਗੀਕਾਰ ਕਰਨੇ, ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਆ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ, ਤਿਲ ਫੁਲ ਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ, ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਸ਼ੁਭ ਅਨੰਦਕਾਰ ਜੀ ਕੀ ਅਰਦਾਸ, ਸ਼ਬਦ ਕੀਰਤਨ ਅਨੰਦ ਸਾਹਿਬ ਜੀ ਕੀ ਅਰਦਾਸ, ਭੋਲ ਚੁੱਕ ਮਾਫ਼ ਕਰਨੀ ਸੁਬੇਨਤੀਆਂ, ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਸੇ

ਧੀਏ ਗੁਰੂ ਨਾਨਕ ਸਤ ਗੁਰ ਤੁਠਾ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ।

0: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਵੱਡਿਆਂ ਭਾਗਿਆਂ ਵਾਲਾ ਪਰਿਵਾਰ, ਪਰਿਵਾਰ ਅਮਰਦੀਪ ਸੋਢੀ ਅਤੇ ਜਸਵਿੰਦਰ ਬਾਬਾ, ਇਹਨਾਂ ਦੇ ਬੱਚੇ ਜਗਤੇਜ ਸਿੰਘ ਅਤੇ ਹਰੀਸ਼ ਪਟੇਲ, ਸੁਧਾ ਪਟੇਲ, ਇਹਨਾਂ ਦੀ ਬੱਚੀ ਕ੍ਰਿਸ਼ਨ ਪਟੇਲ, ਜਗਤੇਜ ਸਿੰਘ ਦਾ ਸ਼ੁਭ ਆਨੰਦ ਕਾਰਜ ਕ੍ਰਿਸ਼ਨ ਪਟੇਲ ਨਾਲ ਗੁਰੂ ਮਹਾਰਾਜ ਦੀ ਹਜ਼ੂਰ ਸੰਪੂਰਨ ਹੋਇਆ ਹੈ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਦੋਨਾਂ ਸੁਭਾਗ ਜੋੜੀ ਨੂੰ ਗੁਰੂ ਘਰ ਵੱਲੋਂ, ਸੰਗਤਾਂ ਵੱਲੋਂ, ਗੁਰੂ ਘਰ ਸੇਵਾਦਾਰਾਂ ਵੱਲੋਂ ਇਸ ਸ਼ੁਭ ਆਨੰਦ ਕਾਰਜ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਗੁਰੂ ਮਹਾਰਾਜ ਜੀ ਕਿਰਪਾ ਕਰਨ ਦੋਨਾਂ ਪਰਿਵਾਰਾਂ ਦੇ ਅਤੇ ਬੱਚਿਆਂ ਦੋਨਾਂ 'ਤੇ ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਪ੍ਰਾਪਤ ਰੱਖਣ, ਸਤਿਗੁਰੂ ਜੀ ਗ੍ਰਸਥ ਦੇ ਸੁੱਖ ਪ੍ਰਦਾਨ ਕਰਨ, ਚੜ੍ਹਦੀਆਂ ਕਲਾ ਦਾਤਾਂ ਬਖਸ਼ਿਸ਼ ਕਰਨ। ਫਿਰ ਸੰਗਤ ਵੱਲੋਂ ਇਸ ਆਨੰਦ ਕਾਰਜ ਦੀਆਂ ਪਰਿਵਾਰ ਨੂੰ ਵਧਾਈਆਂ ਹਨ ਜੀ, ਅਤੇ ਦੋਨਾਂ ਪਰਿਵਾਰਾਂ ਵੱਲੋਂ ਹੀ ਸਮੂਹ ਆਈ ਸੰਗਤ ਦਾ, ਰਿਸ਼ਤੇਦਾਰਾਂ ਦਾ, ਸੱਜਣਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜਿੱਥੇ ਆਨੰਦ ਕਾਰਜ 'ਤੇ ਪਹੁੰਚੇ ਹੋ। ਹੁਣ ਮੈਂ ਬੇਨਤੀ ਕਰਾਂਗਾ ਦੋਨਾਂ ਹੀ ਸੁਭਾਗ ਜੋੜੀ ਨੂੰ, ਉਹ ਮੱਥਾ ਟੇਕ ਕੇ ਖੜ੍ਹੇ ਹੋ ਜਾਣ, ਗੁਰੂ ਘਰ ਨੂੰ ਸਰੂਪਾ ਬਖਸ਼ਿਸ਼ ਪ੍ਰਾਪਤ ਕਰਨ, ਉਪਰੰਤ ਦੇਗ ਵਰਤਾਈ ਜਾਏਗੀ ਅਤੇ ਆਪ ਜੀ ਵਾਸਤੇ ਸੰਗਤਾਂ ਵਾਸਤੇ ਪਰਿਵਾਰਾਂ ਵੱਲੋਂ ਭੋਜਨ ਤਿਆਰ ਹੈ। ਆਪ ਜੀ ਨੇ ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰੀ। ਹੁਣ ਆਪ ਬੇਨਤੀ ਕਰਾਂਗਾ ਸੁਭਾਗ ਜੋੜੀ ਨੂੰ ਮੱਥਾ ਟੇਕ ਕੇ ਖੜ੍ਹੇ ਹੋ ਜਾਣ, ਗੁਰੂ ਘਰ ਵੱਲੋਂ ਸਰੂਪਾ ਬਖਸ਼ਿਸ਼ ਪ੍ਰਾਪਤ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫੇਰ ਦੋਨਾਂ ਪਰਿਵਾਰਾਂ ਨੂੰ, ਸੁਭਾਗ ਜੋੜੀ ਨੂੰ ਸ਼ੁਭ ਆਨੰਦ ਕਾਰਜ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਅਗਰ ਪਰਿਵਾਰ ਵਿੱਚੋਂ ਕਿਸੇ ਨੇ ਆਈ ਸੰਗਤ ਦਾ ਧੰਨਵਾਦ ਕਰਨਾ ਹੈ ਦੋਨਾਂ ਪਰਿਵਾਰਾਂ 'ਚੋਂ, ਤਾਂ ਇੱਥੇ ਸਟੇਜ 'ਤੇ ਆ ਸਕਦੇ ਹਨ, ਉਹ ਬੋਲ ਸਕਦੇ ਹਨ। ਅਤੇ ਦੇਗ ਲੈਣ ਤੋਂ ਉਪਰੰਤ ਆਪ ਜੀ ਨੇ ਬਾਹਰ ਸੰਗਤਾਂ ਵਾਸਤੇ ਦੋਨਾਂ ਪਰਿਵਾਰਾਂ ਵੱਲੋਂ ਲੰਗਰ ਤਿਆਰ ਹੈ, ਸਭ ਨੇ ਛੱਕੇ ਜਾਣ ਦੀ ਕਿਰਪਾਲਤਾ ਕਰਨੀ। ਹੁਣ ਜੋ ਸ਼ਗਨ ਦੀ ਰਸਮ ਹੈ ਉਹ ਹੋਏਗੀ, ਪਰ ਗੁਰੂ ਘਰ ਦੀ ਮਰਿਆਦਾ ਸਿਰ ਦੇ ਉੱਤੋਂ ਦੀ ਸਲਵਾਰ ਨੇ ਨਹੀਂ ਕਰਨੀ। ਅਤੇ ਫਿਰ ਬੇਨਤੀ ਕਰਾਂ, ਗੁਰੂ ਘਰ ਦੀ ਮਰਿਆਦਾ ਹੈ ਜੀ, ਸਿਰ ਦੇ ਉੱਤੇ ਸਲਵਾਰ ਨਹੀਂ ਕਰਨੀ, ਆਪ ਸ਼ਗਨ ਦੀ ਰਸਮ ਅਦਾ ਕਰ ਸਕਦੇ ਹੋ। ਅਤੇ ਇੱਥੇ ਹੀ ਸੰਪੂਰਨਤਾ ਹੈ ਜੀ, ਅਗਰ ਕਿਸੇ ਨੇ ਫਿਰ ਵੀ ਬੋਲਣਾ ਹੋਵੇ ਉਹ ਇੱਥੇ ਸਟੇਜ 'ਤੇ ਆ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਦ ਵਿੱਚੋਂ ਜਾਏ ਜਿਉਂ ਬਸੰਤਰ ਤਾਤ ਸੁਧ ਹੋਏ ਤਿਉਂ ਹਰ ਕਾ ਪਾਉ ਦੁਰਮਤ ਮਹਿਲ ਗਵਾਏ ਨਾਨਕ ਤੇ ਜਨ ਸੋਣੇ ਜੋ ਰੱਤੇ ਹਰ ਰੰਗ ਲਾਏ ਫਰੀਦਾ ਸੋਏ ਸਰ

ਉੱਡਣ ਸੰਦੀ ਡਾਂਜ ਹੰਸ ਉੱਡਰੇ ਕੁਦਰੇ ਪਿਆ ਲੋਕ ਵਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ

ਇੱਟ ਸਰਾਨੇ ਸਭ ਪੋਏ ਸਵਣ ਕੀੜਾ ਲੜਿਓ ਮਾਸ ਕੇ ਤਰਿਆ ਜੁਗ ਵਾਪਰੇ ਇਕਤ ਪਿਆ ਪਾਸ ਫਰੀਦਾ ਪੰਨੀ ਕੜੀ ਸਵਨਵੀ ਟੁੱਟੀ ਨਾਗਰ ਲੱਜ ਅਜਰਾਇਲ ਫਰਿਸ਼ਤਾ ਕਿਆ ਕਰ ਨਾਠੀ ਅੱਜ ਫਰੀਦਾ ਪੰਨੀ ਕੜੀ ਸਵਨਵੀ ਟੁੱਟੀ ਨਾਗਰ ਲੱਜ ਜੋ

ਉਜੂ ਸਾਜ ਸੁਬਹਿ ਨਾਜ ਨਮਾਜ ਗਜਾਰੇ ਜੋ ਸਾਈਂ ਜੋ ਸਿਰ ਸਾਈਂ ਨਾਨਵੇ ਸੋ ਸਿਰ ਸਭ ਕਪ ਉਤਾਰੇ ਜੋ ਸਿਰ ਸਾਈਂ ਨਾਨਵੇ

ਹੱਲਾ ਪੰਜਵਾਂ ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੀ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀ ਫਰੀਦਾ ਜੈ ਦੇਹ ਨਾਲਾ ਕੰਪਿਆ

ਨਿਤ ਨਿਤ ਦੁਖੀਆ ਕੌਣ ਕੰਨੀ ਬੁੱਝੇ ਦੇ ਰਹਾ ਕੀਤੀ ਵਗੈ ਪੌਣ ਫਰੀਦਾ ਰੱਬ ਖੰਜੂਰੀ ਪੱਕੀਆਂ ਮਾਖਿਆ ਨੈਨ ਬਹਨ ਜੋ ਜੋ ਵੰਜੇ ਡੀਹੜਾ ਸਿਉ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਅਜੇ ਸੁਰਾ

ਗਾ ਚੂੰਡ ਨਾ ਪਿੰਜਰਾ ਵਸੇ ਤਾਂ ਉੱਡਰ ਜਾਹੀ ਜਿਤ ਪਿੰਜਰੇ ਮੇਰਾ ਸਾਉ ਵਸੈ ਮਾਸ ਨਾ ਤਿੱਦੂ ਖਾਹੀ ਫਰੀਦਾ ਗੋਰ ਨਿਮਾਣੀ ਸੱਡ ਕਰੇ ਨਿਕ

ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੀ ਮੈਂ ਮਿਲੈ ਮੈਂ ਮਿਲਿਆ ਸੁਖ ਹੋਈ ਫਰੀਦਾ ਜੇ ਤੂੰ ਮੇਰਾ ਹੋਈ ਰਹੀ ਸਭ ਜਗ ਤੇਰਾ ਹੋਈ ਕੰਧੀ ਉੱਤੇ ਰੁਖੜਾ ਕਿਚਰਕ ਬੰਨੇ ਤੀਰ ਫਰੀਦਾ ਕੱਚੇ ਪਾਂਡੇ ਰੱਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨਿਸੱਖਣ ਰਹਿ ਗਏ ਵਾਸਾਂ ਆਈਆਂ ਤਲ ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ ਸੇ ਅੱਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੇ ਕਾ ਬੰਨਾ ਇਵੇਂ ਜਿਸੇ ਜਿਵੇਂ ਦਰਿਆ ਵੇ ਢਾਹਾਂ ਅੱਗੇ ਦੂਜਕ ਤੱਪਿਆ ਸੁਣਿਆ ਹੂਲ ਪਵੇ ਕਹਾਹਾਂ ਇਕਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ ਅਮਲ ਜੋ ਕੀਤਿਆਂ ਦੁਨੀ ਵਿੱਚ ਸੇ ਦਰ ਗਾ ਉਹ ਗਾਹ ਫਰੀਦਾ ਦਰਿਆ ਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰਨ ਦੇ ਹੰਜ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਛੜੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਸਾਡੀ ਤ੍ਰੈ ਮਨ ਦਿਹੋਰੀ ਚੱਲੇ ਪਾਣੀ ਅੰਨ ਆਏ ਉਹ ਬੰਦਾ ਦੁਨੀ ਵਿੱਚ ਵੱਤ ਅਛੂਣੀ ਬੰਨ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਪੰਨ ਤਿਨਾਂ ਪਿਆਰਿਆਂ ਪਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ

ਫਰੀਦਾ ਹਉ ਬਲਹਾਰੀ ਤਿੰਨ ਪੰਖੀਆਂ ਜੰਗਲ ਜਿਨਾ ਵਾਸ ਕੱਕੜ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ ਫਰੀਦਾ ਰੁੱਤ ਫਰੀ ਵੱਲ ਕੰਬਿਆ ਪੱਤ ਚੜੇ ਚੜ ਪਾਹੇ ਚਾਰੇ ਕੁੰਡਾਂ ਟੂੰਡੀਆਂ ਰਹਿਣ ਕਥਾਉਂ ਨਾਹੀਂ ਫਰੀਦਾ ਪਾੜ ਪਟੋਲਾ ਸੱਜ ਕੜੀ ਕੰਬਲੜੀ ਪਹਿਰਿਓ ਜਿੰਨੀ ਵੇਸੀ ਸਹੁ ਮਿਲੇ ਸਹੀ ਵੇਸ ਕਰਿਓ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਕਰ ਹੀ ਬੈਠਿਆ ਸਹੁ ਮਿਲੇ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਭ ਜਿਨਾ ਵਡਿਆਈਆਂ ਤਨ ਜੋ ਬਣਿਆ ਗਾਹਾ ਖਾਲੀ ਚਲੇ ਤਣੀ ਸਿਉਂ ਟੁੱਬੇ ਜਿਉਂ ਮਹਾ ਫਰੀਦਾ ਤਿੰਨਾ ਮੁੱਖ ਡਰਾਵਣੇ ਜਿਨਾ ਵਸਾਰੇ ਉਨਾਉ ਐਥੇ ਦੁੱਖ ਕਨੇਰਿਆਂ ਆਗੇ ਠੌਰ ਨਾ ਠਾਉ ਫਰੀਦਾ ਪਿਛਲ ਰਾਤ ਨਾ ਜਾਗਿਓ ਜਿਮ ਦੜੋ ਮੋਇਓ ਹੋਏ ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਛੜਿਓ ਹੀ ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਬੇਮੋਤਾਜ ਅੱਲਾ ਛੇਤੀ ਰਤਿਆ ਇਹੋ ਸਚਾਵਾਂ ਸਾਜ ਮਹੱਲਾ ਪੰਜਵਾਂ ਫਰੀਦਾ ਦੁੱਖ ਸੁਖ ਇੱਕ ਕਰ ਦਿਲ ਤੇ ਲਾਹੇ ਵਿਕਾਰ ਅੱਲਾ ਪਾਵੇ ਸੋ ਪਲਾ ਤਾਂ ਲੱਭੀ ਦਰਬਾਰੀ ਮਹੱਲਾ ਪੰਜਵਾਂ ਫਰੀਦਾ ਦੁਣੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲੇ ਸੋਈ ਜੀਓ ਨਾ ਵੱਜਦਾ ਜਿਸ ਅੱਲ ਉਹ ਕਰਦਾ ਸਾਰੀ ਮਹੱਲਾ ਪੰਜਵਾਂ ਫਰੀਦਾ ਦਿਲ ਰੱਤਾ ਇਸ ਦੁਣੀ ਸਿਉਂ ਦੁਣੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈ ਐ ਪੂਰ ਕਰਮ ਪਹਿਲੇ ਪਹਿਰੇ ਫੁੱਲੜਾ ਫਲ ਵੀ ਬੱਛਾਂ ਰਾਤ ਜੋ ਜਾਗਣ ਲਹਿਨ ਸੇ ਸਾਈਂ ਕੰਨੋ ਦਾਤ ਦਾਤੀ ਸਾਹਿਬ ਸੰਧਿਆ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਅਠਾਲ ਟੁੰਡੇਂਦਿਆਂ ਸੁਹਾਗ ਕੂ ਤਨ ਤਉ ਤਨ ਕਾਈ ਕੋਰ ਜਿੰਨਾ ਨਾਉ ਸੁਹਾਗਣੇ ਤਿੰਨਾ ਝਾਕ ਨਾ ਹੋਰ ਸਬਰ ਮੰਝ ਕਮਾਣੇ ਸਬਰ ਕਾ ਨਿਹਨੋ ਸਬਰ ਸੰਦਾ ਬਾਣ ਖਲਕ ਖਤਾ।

ਕੀਤੇ ਤਨ ਤਪੇ ਤਨੂਰ ਜਿਉਂ ਬਾਲਣ ਹੱਡ ਬਲਨ ਪੈਰੀ ਥੱਕਾਂ ਸਿਰ ਜਲਾਂ ਜੇ ਮੂੰਹ ਪਿਰੀ ਮਲਨ ਤਨ ਨਤ ਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲੇ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲੇ ਹਉ ਟੰਡੇਂਦੀ ਸੱਜਣ ਸੱਜਣ ਮੈਂਡੇ ਨਾਲ ਨਾਨਕ ਅਲਖ ਨਾ ਲਖੀਐ ਗੁਰਮੁਖ ਦੇਹ ਦਿਖਾਲ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਉ ਡੂਬ ਮੋਏ ਬਕ ਬਪਰੇ ਸਿਰ ਤਲੇ ਉੱਪਰ ਪਾਉ ਜੈ ਮਜਾ ਮੈਂ ਜਾਣਿਆ ਵੱਡੇ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਪੇੜੀ ਅੰਗ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਤਰੇ ਜੇ ਤਿਸ ਪਾਵੇ ਨਾਨਕਾ ਕਾਂਗੋ ਹੰਸ ਕਰੇ ਸਰਵਰ ਪੰਖੀ ਹੇ ਕਰੋ ਫਾਹੀ ਵਾਲ ਪਚਾਸ ਇਹ ਤਨ ਲਹਿਰੀ ਗੱਡ ਥਿਆ ਸੱਚੀ ਤੇਰੀ ਆਸ ਕਵਣ ਸੁਅਖਰੇ ਕਵਣ ਗੁਣ ਕਵਣ ਸੁਮਣੀਆਂ ਮੰਤ ਕਵਣ ਸੁਵੇ ਸੋ ਹਉ ਕਰੇ ਜਿਤ ਵਸ ਆਵੈ ਕੰਤ ਨਿਵਣ ਸੁਅਖਰ ਖਵਣ ਗੁਣ ਜਿਹਵਾ ਮਣੀਆਂ ਮੰਤ ਇਹ ਤਰਾ ਪੈਣੇ ਵੇਸ ਕਰੇ ਤਾਂ ਬਸ ਆਵੇ ਕੰਤ ਮਤ ਹੁੰਦੇ ਹੋਏ ਇਆਣਾ ਤਨ ਹੁੰਦੇ ਹੋਏ ਨਿਤਾਣਾ ਅਨ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਛਦਾਏ ਇੱਕ ਫਿੱਕਾ ਨੰਗ ਲਾਏ ਸਭਨਾ ਮੈਂ ਸੱਚ ਤਣੀ ਆਉਂ ਨਾ ਕੇ ਹੀ ਠਾਹਾਂ ਮਾਨਕ ਸਭ ਮ ਅਮੋਲਵੇ ਸਭਨਾ ਮਨ ਮਾਨਕ ਠਾਣ ਮੂਣ ਮਚਾਂਗਵਾ।

ਅਕਰਤਾ ਪੁਰਖ ਨਿਰ ਭਉ ਨਿਰ ਵੈਰ ਅਕਾਲ ਮੂਰਤੇ ਅਜੂਨੀ ਸਹਿ ਭੰਗ ਗੁਰ ਪ੍ਰਸ਼ਾਦ ਸਵਈਏ ਸ੍ਰੀ ਮੁਖਵਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਿਓ ਭਰਪੂਰ ਸਗਲ ਕਟ ਰਿਹੋ ਵਿਆਪੇ ਵਿਆਪਤ ਦੇਖੀਏ ਜਗਤ ਜਾਣੇ ਕੌਣ ਤੇਰੀ ਗਤ ਸਰਬ ਕੀ ਰੱਖਾ ਕਰੇ ਆਪੇ ਹਰ ਪਤ ਅਬਨਾਸੀ ਅਵਗਤ ਆਪੇ ਆਪ ਉਤਪਤ ਇੱਕ ਤੂੰ ਹੀ ਇੱਕ ਆਨ ਨਹੀਂ ਤੁਮ ਪਤ ਹਰ ਅੰਤ ਨਹੀਂ ਪਰਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਾਂ ਨਾਨਕ ਭਗਤ ਦਰ ਤੁਲ ਬ੍ਰਹਮ ਸਮਸ਼ਰ ਇੱਕ ਜਿਹੀ ਕਿਆ ਵਿਖਾਨੇ ਹਾਕੇ ਬਲ ਬਲ ਬਲ ਬਲ ਸਦ ਬਲਹਾਰ ਅੰਮ੍ਰਿਤ ਪ੍ਰਵਾਹ ਸਰ ਤੁਲ ਭੰਡਾਰ ਪਰ ਪਰੇ ਹੀ ਤੇ ਪਰੇ ਅਪਾਰ ਅਪਾਰ ਪਰੇ ਆਪਣੋ ਪਾਵਣ ਕਰ ਮੰਤਰ ਨਾ ਦੂਸਰੋ ਤਰ ਉਪਤੇ ਪਰ ਲੋ ਏਕ ਨਿਮਖ ਤੂੰ ਕਰ ਆਨ ਨਹੀਂ ਸੰਸਾਰੇ ਉਜਿਆਰੋ ਨਿਰਮਰੇ ਕੋਟ ਪਰਾਸਤ ਜਾਹੀ ਨਾਮ ਲੀਏ ਹਰੇ ਹਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਇੱਕ ਜੀ ਕਿਆ ਬਿਖਾਨੇ ਹਾਕੇ ਬਲ ਬਲੇ ਬਲ ਬਲੇ ਸਦ ਬਲਹਾਰੇ ਸਗਲ ਪਵਨ ਤਾਰੇ ਏਕ ਥੇ ਕੀਏ ਬਿਸਤਾਰੇ ਪੂਰਿਓ ਸਰਬ ਮੈਂ ਆਪ ਹੈ ਨਰਾਰੀ ਹਾਰੇ ਗੁਣ ਨਾਹੀ ਅੰਤ ਪਾਰੇ ਅੰਤ ਜੀ ਸਭ ਥਾਰੇ ਸਗਲ ਕੋ ਦਾਤਾ ਏਕੇ ਅਲਖੇ ਮੁਰਾਰੇ ਆਪ ਹੀ ਤਾਰਨ ਤਾਰੇ ਕੁਦਰਤ ਹੈ ਦਿਖਾਰੇ ਵਰਨ ਚੇਨੈ ਮੁਖ ਨਾ ਮਸਾਰੇ ਜਨ ਨਾਨਕ ਭਗਤ ਦਾਰੇ ਤੁਲ ਬ੍ਰਹਮ ਸ਼ਮਸ਼ਾਰੇ ਏਕ ਜੀ ਕਿਆ ਬਿਖਾਨੇ ਹਾਂਕੇ ਬਲ ਬਾਲੇ ਬਲ ਬਾਲੇ ਸਦ ਬਲਹਾਰੇ ਸਰਬ ਗੁਣ ਨਿਦਾਨੰਗ ਕੀਮਤ ਨਾ ਗਿਆਨੰਗ ਧਿਆਨੰਗ ਉੱਚੇ ਤੇ ਉੱਚੋ ਜਾ ਨਿਜੈ ਪ੍ਰਭ ਤੇਰੋ ਥਾਨੰਗ ਮਨ ਤਨ ਤੇਰੋ ਪ੍ਰਾਨੰਗ ਏਕੇ ਸੁਤ ਹੈ ਜਹਾਨੰਗ ਕੌਣ ਉਪਮਾ ਦਿਓ ਵੱਡੇ ਤੇ ਵਡਾਨੰਗ ਜਾਣੇ ਕੌਣ ਤੇਰੋ ਪਿਓ ਅਲਖਾ ਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਥਾਨੰਗ ਜਨ ਨਾਨਕ ਭਗਤ ਦਾਰੇ ਤੁਲ ਬ੍ਰਹਮ ਸ਼ਮਸ਼ਾਰ ਏਕ ਜੀ ਕਿਆ ਬਖਾਨੇ ਹਾਂਕੇ ਬਲ ਬਲੇ ਬਲ ਬਲੇ ਸਦ ਬਲਹਾਰੇ ਨਿਰੰਕਾਰ ਅਕਾਰ ਅਛਲ ਪੂਰਨ ਅਬਨਾਸੀ ਹਰ ਖਵੰਤ ਅਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵੇ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾਂ ਕੋ ਹੋਏ ਕਿਰਪਾਲ ਸੁਜਨ ਪ੍ਰਭ ਤੁਮੇ ਮਲਾਸੀ ਤਨ ਤਨ ਤੇ ਤਨ ਜਨ ਜੇ ਕਿਰਪਾਲ ਹਰ ਹਰ ਪਯੋ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਜਨਮ ਮਰਨ ਦੂਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤਪਣੀਆ ਦੂਸਰੇ ਆਨ ਅਵਰ ਪਰਖ ਪੌਰਾ ਤਨ ਸੁਣਿਆ ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ ਜੇ ਰਸਨ ਚਾਖਿਓ ਤੇ ਜਨ ਤ੍ਰਿਪਤਾ ਕਾਏ ਜੇ ਠਾਕਰ ਸੁਪਰਸਨ ਪਯੋ ਸਤ ਸੰਗਤ ਤੇ ਪਿਆਰੇ ਹਰੇ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਦਾਰ ਸਾਚੇ ਸਬਾਦੀ ਬਾਣ ਸਤ ਸੱਚੇ ਪੈਰ ਧਰਿਓ ਸੱਚੇ ਤਖਤ ਨਿਵਾਸ ਸੱਚੇ ਤੇ ਪਾਵਸ ਕਰਿਓ ਸੱਚ ਸਿਰ ਜਿਉ ਸੰਸਾਰੇ ਆਪਾ ਪੁੱਲ ਨਾ ਭੁੱਲਿਓ ਰਤਨ ਨਾਮ ਆਪਾਰ ਕੀ ਨਾ ਪਵੇ ਅਮਲਿਓ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿੰਨ ਹੋ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁਰ ਫਿਰ ਜੋਨ ਨਾ ਆਏ ਕਵਣ ਯੋਗ ਕੌਣ ਗਿਆਨ ਧਿਆਨ ਕਵਣ ਵਿਦ ਉਸਤ ਤੇ ਕਰੀਐ ਸਿੱਧ ਸਾਧਕ ਤੈ ਤੀਸ ਕੋਰ ਤਿਰ ਕੀਮ ਨਾ ਭਰੀਐ ਬ੍ਰਹਮਾਦਿਕ ਸੰਕਾਦ ਸੇਖੇ ਗੁਣ ਅੰਤ ਨਾ ਪਾਏ ਅਗੋਂ ਗਹਿ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸਹੀ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤੇ ਉਤ ਸਦਾ ਮੁਕਤੇ ਪ੍ਰਭ ਦਾਤੀ ਉਦਾਰ ਪਰਿਓ ਜਚ ਕੇ ਸਰਨਾ ਮਿਲੇ ਦਾਨ ਸੰਤਰੇਨ ਜੇ ਲਗ ਪਵ ਜਲ ਤਰਨਾ ਬਿਨਤ ਕਰਿਓ ਅਰਦਾਸ ਸੁਣੋ ਜੇ ਠਾਕੁਰ ਭਾਵੇ ਦੇਹੇ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ ਬਲਿਓ ਚਿਰਾਗ ਅੰਧਿਆਰ ਮੈਂ
ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਪਵਣ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁੱਖ ਵਾਕ ਮਹੱਲਾ ਪੰਜਵਾਂ ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ ਕਾਚੀ ਦੇ ਮੋਹ ਫੁਨ ਬਾਂਦੇ ਸੱਠ ਕਠੋਰ ਕੁਚੀਲ ਕੁਗਿਆਨੀ ਤਾਵਤ ਪਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਕਲ ਬਡੋ ਅਭਿਮਾਨੀ ਪਰ ਧਨ ਪਾਰੇ ਅਪਵਾਦ ਨਾਰੇ ਨਿੰਦਾ ਜਾ ਮਿੱਠੀ ਜੀ ਮਹੇ ਹੈਤਾਨੀ ਬਲਬੰਚ ਛਪ ਕਰਤ ਉਪਾਵਾ ਪੇਖਤ ਸੁਣਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਿਆ ਸਚ ਨਾਸਤ ਆਇਓ ਸਰਨ ਜੀ ਕੈ ਦਾਨੀ ਕਰਨ ਕਾਰਨ ਕਾਰਨ ਕਰਨ ਸਮਰੱਥ ਸ੍ਰੀ ਤਾਰੇ ਰਾਖ ਲਿਓ ਨਾਨਕ ਕੈ ਸਵਾਮੀ ਕੀਰਤ ਕਰਨ ਸਰਨ ਮਨ ਮੋਹਣ ਜੋਹਣ ਪਾਪ ਬਿਦਾਰ ਨਿਕੋ ਹਰ ਤਾਰਨ ਤਰਨ ਸਮਰੱਥ ਸਭੇ ਬਿਦ ਕੁਲ ਹੈ ਸਮੂਹ ਅਧਾਰਨ ਸਉ ਚਿਤ ਚੇਤ ਅਚੇਤ ਜਾਨ ਸਾ ਸੰਗਤ ਪਰਮਾ ਦੇਰ ਮੋਹਿਓ ਕਤਉ ਮੂਰਤ ਕਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਉ ਹੋਇਓ ਹੋਛਿਓ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪਾਉ ਸਿਖਾ ਸੰਤ ਨਾਮ ਭਾਜੇ ਨਾਨਕੇ ਰਾਮ ਰੰਗ ਆਤਮ ਸਿਉ ਰਾਉ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਣ ਪਾਣ ਛੋਦੇ ਸੁਖ ਪੁੰਚਤ ਸੰਕਟ ਕਾਲ ਬਿਪਤ ਹਰੀ ਮਾਤ ਪਿਤਾ ਪਈ ਔਰ ਬੰਧ ਪੂਜਨ ਕੇ ਸਭ ਸੂਝ ਪਰੇ ਬਿਰਧ ਮਨ ਹੋਵਤ ਦਿਨ ਪ੍ਰਤਿਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕਿਰਮ ਸਿਮਰ ਸਵਾਮੀ ਏਕ ਕਰੇ ਕਰ ਗੈ ਲਿਹੋ ਕਿਰਪਾਲ ਕਿਰਪਾ ਨਿਤ ਨਾਨਕੇ ਕਾਟੇ ਪਰਮ ਪਰੇ ਰੇ ਮਨ ਮੂਸ਼ ਬਿਲਾਮੈ ਗਰਤਪ ਕਰਤਬ ਕਰਤ ਮਹਾ ਮੁਗਨਾ ਸੰਬਤ ਦੋਲ ਝੋਲ ਸੰਘ ਝੂਲਤ ਮਾਇਆ ਮਗਨ ਪਰਮਤ ਕੁਗਣਾ ਸੁਣ ਬਣਤਾ ਸਾਜਨ ਸੁਖ ਬੰਦਪ ਤਾਂ ਸਿਉ ਮੋਏ ਬੜਿਓ ਸੁਕਣਾ ਬੋਇਓ ਬੀਜੰਗ ਮਮੰਕੂਰ ਬੈਤ ਤੇ ਔਧ ਕਰਤ ਅਗਣਾ ਮ੍ਰਿਤ ਮਜਾਰ ਪਸਾਰ ਮੁਖ ਨਿਰਖਤ ਪੂੰਜਿਤ ਪੁਗਤੇ ਭੁਖ ਭੁਖਣਾ ਸਿਮਰ ਗੋਪਾਲ ਦਿਆਲ ਸੰਤ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਦੇਹੇ ਨਾ ਗੇਹੇ ਨਾ ਨੇਹੇ ਨਾ ਨੀਤਾ ਮਾਇਆ ਮਤ ਕਹਾਂ ਲੋ ਗਾਰੂ ਛਤਰ ਨਾ ਪਤਰ ਨਾ ਚੌਰ ਨਾ ਚਾਵਰ ਬਹਿਤੀ ਜਾਤ ਰਿਦੇ ਨਾ ਵਿਚਾਰੋ ਰਥ ਨਾ ਅਸਵ ਨਾ ਗੱਜ ਸਿੰਘਾਸਨ ਛਿਨ ਮਾ ਤਿਆਗ ਤੇ ਨਾਗ ਸਦਾਰੂ ਸੂਰ ਨਾ ਬੀਰ ਨਾ ਅਮੀਰ ਨਾ ਖਾਨਮ ਸੰਗ ਨਾ ਕਉ ਦ੍ਰਿਸ਼ਟ ਨਹਿਰੂ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰ ਦਵਾਰ ਦੋ ਕਰ ਚਾਰੂ ਮਿੱਤਰ ਨਾ ਪੁੱਤਰ ਕਲੇਤਰ ਸਾਜਨ ਸਕ ਉਲਟ ਜਾਤ ਬਿਰਕੀ ਸਾਰੋ ਦੀਨ ਦਿਆਲ ਪੁਰਖ ਪ੍ਰਾਪੂਰਨ।

ਧੰਨ ਧੰਨ ਕਰੋ ਜੈ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ ਜਨ ਸਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤਨਾ ਛੋੜਿਓ ਪਾਸ ਤਾਤੇ ਗੌ ਹਰ ਗਿਆਨ ਪ੍ਰਗਟ ਉਜਿਆਰੋ ਦੁੱਖ ਦਰਿਦਰ ਅੰਧਿਆਰ ਕੋ ਨਾਸ ਰਾਵ ਕੀਰਤ ਜੋ ਸੰਤ ਚਰਨ ਮੁੜ ਲੱਗ ਹੈ ਤਿੰਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤਿਗੁਰ ਸੇ ਪਦਾਰਥ ਪਾਇਓ ਨਿਸਬਸਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਉ ਮਨ ਹੈ ਤੁਮ ਮਲੀ ਆਗਰ ਪ੍ਰਗਟ ਸੁਵਾਸ ਧਰੂ ਪ੍ਰਹਲਾਦ ਕਬੀਰ ਤਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਭਿਖਤ ਹਤ ਹੋਏ ਰਹਿਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕਿਨੀ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜਿਹੀ ਕਛ ਕਹੀ ਨ ਜਾਈ ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬਡਾਈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤੋਂ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਮੋਹ ਮਲ ਬੇਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉਂ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨ ਭਵ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨ ਸਿਰ ਆਤ ਪਤ ਸਚੋ ਤਖਤ ਜੋਗ ਭੋਗ ਸੰਜੁਤ ਬਲ ਗੁਰ ਰਾਮਦਾਸ ਸੱਚ ਸਲ ਪਾਣ ਤੂੰ ਅਟਲ ਰਾਜ ਅਭਗ ਦਲ ਤੂੰ ਸਤਿਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰਹਿ ਤੁਰ ਆਰ ਜੁਗਾਦ ਅਨਾਦ ਕਲਾ ਧਾਰੀ ਤ੍ਰਹਿ ਲੋਹ ਅਗਮ ਨਿਗਮ ਉਧਰਨ ਜਰਾ ਜੰਮਹ ਆਰੋਹ ਗੁਰ ਅਮਰਦਾਸ ਚਰਥ ਪਿਓ ਪ੍ਰਗਾਮੀ ਤਾਰਨ ਤਰਨ ਅਗ ਅੰਤ ਕੋ ਬਦੈ ਨਾ ਸਲ ਕਬ ਗੁਰੂ ਰਾਮਦਾਸ ਤੇਰੀ ਸਰਨ ਸਵਈਏ ਮਹੱਲੇ ਪੰਜਵੇਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਵਨਾਸੀ ਜਿਸ ਸਿਮਰਤ ਦੁਰਮਤ ਮਲਨਾਸੀ ਸਤਿਗੁਰ ਚਰਨ ਕਮਲ ਰਿਧ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰੂ ਰਾਮਦਾਸ ਕਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨ ਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਭਗਤ ਜੋਗ ਕਹੁ ਜੈ ਤਬਾਰ ਹਰ ਜਨਕ ਉਪਾਇਓ ਸਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਬੜ ਭਾਗੀ ਉਨ ਮਾਨਿਓ ਰਿਧ ਸ਼ਬਦ ਵਸਾਇਓ ਮਨ ਮਾਣਕ ਸੰਤੋਖਿਓ ਗੁਰੂ ਨਾਮ ਦਰੜਾਇਓ ਅਗਮਿਆ ਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰੂ ਰਾਮਦਾਸ ਅਨਭਉ ਠਹਿਰਾਇਓ ਜਨਕ ਰਾਜ ਵਰਤਾਇਆ ਸਤਿਯੁਗ ਆਲੀਣਾ ਗੁਰ ਸਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰ ਨਾਨਕ ਸਚ ਨੀਵ ਸਾਜ ਸਤਿਗੁਰ ਸੰਗਲੀਣਾ

ਸਤਿਗੁਰ ਸ਼ਬਦ ਸਵਾਰਿਓ ਭਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹੇ ਥਾ ਤੋ ਸਤਿਗੁਰ ਸੰਹੇਤ ਨਾਮ ਲਾਗ ਜਗ ਉਧਰਿਓ ਜਗਤ ਉਧਾਰਨ ਨਾਮ ਸਤਿਗੁਰ ਤੁਠੈ ਪਾਇਓ ਅਬ ਨਾਹੀ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ

ਆਦਿ ਪੁਰਖ ਪਰ ਤਖ ਲਿਖਿਓ ਅੱਛਰ ਮਸਤਕ ਧੁਰ ਪ੍ਰਗਟ ਜੋਤ ਜਗਮਗਾ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਹਰ ਗੁਰੂ ਗੁਰੂ ਕਹਾਇਓ ਪ੍ਰਗਟ ਜੋਤ ਜਗਮਗਾ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰ ਹੋ ਤਹ ਜਨ ਜਚ ਹੋ ਜਗਤ ਰਪਰ ਜਾਨੀਅਤ ਬਾਸਰ ਰੈਨ ਬਾਸ ਜਾ ਕੋ ਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਆ ਬਾਸਨਾ ਤੇ ਬਾਹਰ ਪੈ ਦੇਖੀ ਅਤ ਧਾਮ ਸਿਉਂ

ਘਰ ਜਾਪ ਨ ਛਾਡਿਓ ਏਕ ਘੜੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰਜੋਤ ਅਰਜਨ ਮਾਹੀ ਧਰੀ। ਜਗ ਔਰ ਨ ਜਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਨ ਕੀਓ। ਤਿਨ ਕੇ ਦੁੱਖ ਕੋਟਕ ਦੂਰ ਗਏ, ਮਥੁਰਾ

ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਲ ਸਮੁੰਦਰ ਭਏ ਰੂਪ ਪ੍ਰਗਟ, ਹਰ ਨਾਮ ਉਧਾਰਨ ਬਸੈ ਸੰਤ ਜਿਸ ਰਿਦੈ, ਦੁੱਖ ਦਰਿਦਰ ਨਿਵਾਰਨ। ਨਿਰਮਲ ਭੇਖ ਅਪਾਰ, ਤਾਸ ਬਿਨ ਅਵਰ ਨ ਕੋਈ, ਮਨ ਬਚ ਜਿਨ ਜਾਣਿਓ, ਭਇਓ ਤਹਿ ਸੰਸਰ ਸੋਈ। ਧਰਨ ਗਗਨ ਨਵ ਖੰਡ ਮਹ, ਜੋਤ ਸਵਰੂਪੀ ਰਹਿਓ ਪਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਵਾਚੀ ਹੈ, ਵੇਦ ਬ੍ਰਹਮਾ ਮੁਖ ਗਾਵੈ। ਅਜੈ ਚਵਰ ਸਿਰ ਢੁਲੈ, ਨਾਮ ਅੰਮ੍ਰਿਤ ਮੁਖ ਲੀਓ, ਗੁਰ ਅਰਜਨ ਸਿਰ ਛਤਰ, ਆਪ ਪਰਮੇਸ਼ਰ ਦੀਓ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪਹਿ ਗਾਇਓ, ਹਰ ਵੰਸ ਜਗਤ ਜਸ ਸੰਚਰਿਓ। ਸੋ ਕਵਨ ਕਹੈ ਸ੍ਰੀ ਗੁਰਮੋਯੋ, ਦੇਵਪੁਰੀ ਮਹਿ ਗਾਇਓ, ਆਪ ਪਰਮੇਸ਼ਵਰ ਭਾਇਓ, ਹਰ ਸਿੰਘਾਸਨ ਦੀਓ, ਸ੍ਰੀ ਗੁਰ ਤਹਿ ਬੈਠਾਇਓ। ਰਹਿਸ ਕੀਓ ਸੁਰਦੇਵ, ਤੋਹੇ ਜਸ ਜੈ ਜੈ ਜੰਪਹ, ਅਸੋ ਇਤਰ ਕੰਪਹ। ਕਾਟੇ ਸੋ ਪਾਪ ਤਿਨ ਨਰਹੋ ਕੇ, ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪਿਰਥਮੀ।

ਪੁਰਖ ਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਸਲੋਕ ਬਾਰਾਂ ਤੇ ਵਧੀਕ ਮਹੱਲਾ ਪਹਿਲਾ ਉਹ ਤੰਗੀ ਭੈ ਉਹ ਹਰੀ ਗਹਿਰੀ ਗੰਭੀਰੀ ਸਸੁੜ ਸੁਹਿਆ ਕਿਵ ਕਰੀ ਨਿਬਣ ਨ ਜਾਏ ਥਣੀ ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ ਸੇ ਪੀ ਢਹਿੰਦੇ ਡਿੱਠ ਮੁੰਦਨਾ ਗਰਬ ਥਣੀ ਸੁਣ ਮੁੰਦੇ ਹਰਨ ਆਖੀਏ ਗੂੜਾ ਬੈਣ ਅਪਾਰ ਪਹਿਲਾ ਵਕਤ ਸੁਜਾਨ ਕਾ ਤਾਂ ਕੀ ਚੈ ਵਾਪਾਰ ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੂੰ ਜੈਕਾਰ ਜਿਤ ਦੋਹੀ

ਜੇ ਤੂੰ ਦਾਰੂ ਪਾਣ ਤਾਹੂ ਪੁੱਛ ਤੜਨ ਕਲ ਤਾਹੂ ਖਰੇ ਸੁਜਾਣ ਵਈਆਂ ਇਨੇ ਕਪਰੀ ਝੜ ਝੱਖੜ ਉਹਾੜ ਲਹਿਰੇ ਵਹਿਨ ਲਖੇ ਸਰੀ ਸਤਿਗੁਰ ਸਿਉ ਆਲਾਏ ਬੇੜੇ ਡੁੱਬਣ ਨਾਹੀਂ ਭਉ ਨਾਨਕ ਦੁਨੀਆ ਕੈਸੀ ਹੋਈ।

ਗੱਲਾਂ ਪਿੱਟਣ ਸਿਰ ਖੋਹੇਨ ਨਾਉ ਲੈਨ ਅਰ ਕਰਨ ਸਮਾਏ ਨਾਨਕ ਤਿੰਨ ਬਲਹਾਰ ਜਾਏ।

0: ਜਿਸ ਸਤਿਗੁਰ ਦੇਖਿਆ ਹੋਏ ਆਪ ਪਛਾਣੈ ਹਰ ਮਿਲਾ ਬਹੁੜ ਨਾ ਮਰਨਾ ਹੋਏ ਕੀਚੜ ਹੱਥ ਨਾ ਬੂਡਾਈ ਏਕਾ ਨਜ਼ਰ ਨਿਹਾਲ ਨਾਨਕ ਗੁਰਮੁਖ ਉੱਭਰੇ ਗੁਰ ਸਰਬਰ ਸੱਚੀ ਪਾਲ ਅਗਨ ਮਾਰਾ ਜਲ ਲੋੜ ਲਹ ਬਿਨ ਗੁਰ ਨਿਧ ਜਲ ਨਾਹੇ ਜਨਮ ਮਰਾ ਪਰਮਾਈਐ ਜੇ ਲਖ ਕਰਮ ਕਮਾਹੇ ਜਮ ਜਾਗਾਤ ਨ ਲੱਗਈ ਜੇ ਚੱਲੈ ਸਤਿਗੁਰ ਪਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲਾ ਮੇਲਾਏ ਕੱਲਰ ਕੇਰੇ ਛੱਪੜੀ ਕਊਆ ਮਲ ਮਲ ਨਾਏ ਮਨ ਤਨ ਮੈਲਾ ਅਵਗੁਣੀ ਚਿੰਝ ਭਰੀ ਗੰਦੀ ਆਈ ਕਾਗ ਕੁਪੰਖੀ ਸੰਗ ਸਾਕਤ ਸਿਉਂ ਐਸੀ ਪ੍ਰੀਤ ਹੈ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਪਾਓ ਪੈਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਪਾਓ ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਆਲਾਓ ਨਾਨਕ ਨਾਮ ਸਲਾਹੇ ਤੂੰ ਹੋਰ ਹੋ ਮੈਂ ਆਵਾ ਜਾਓ
1: ਹੈਨ ਵਿਰਲੇ ਨਾਹੀ ਘਣੇ ਪੈਲ ਫਕੜ ਸੰਸਾਰ ਨਾਨਕ ਲੱਗੀ ਤੁਰਮਰੇ

ਪਰਵਾਣ ਫਿਰਮ ਪੈ ਕਾਮ ਨਾਨਕ ਲੈ ਲਾਇਆ ਤੈਨ ਸੁਜਾਣ ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ ਧਾਤੂ ਪਾਂਜਰ ਲਾਏ ਕੂੜਾ ਪਾਜਿਆ ਭਾਂਡਾ ਅਣਗ ਰਾਸ ਜਾਂ ਤਿਸ ਪਾਵਸੀ ਪਰਮ ਜੋਤ ਜਗਾਏ ਵਾਜਾ ਵਾਵਸੀ ਮਨਹੋ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ ਮਨ ਅੰਧੇ ਉਂਧੇ ਕਵਲ ਦਿਸਨ ਖਰੇ ਕਰੂਪ ਇੱਕ ਕਹਿ ਜਾਣਨ ਕਹਿਆ ਬੁੱਝਨ ਤੇ ਨਰ ਸੁਗੜ ਸਰੂਪ ਇੱਕ ਨਾ ਨਾਦ ਨਾ ਭੇਦ ਨਾ ਗੀ ਰਸ ਰਸ ਕਸ ਨਾ ਜਣੰਤ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅਖਰ ਕਾ ਪਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਬ ਤਬ ਸੰਜਮ ਕਮਾਵੈ ਕਰਮ ਸੀਲ ਸੰਤੋਖਾ ਰੱਖੈ ਧਰਮ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਾਹਮਣ ਪੂਜਣ ਜੁਗਤ ਖਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖਤਰੀ ਦਰਗਾਹ ਪਰਵਾਣ ਲਭ ਲੋਭ ਜੇ ਕੂੜ ਕਮਾਵੈ ਆਪਣਾ ਕੀਤਾ ਆਪੇ ਪਾਵੈ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਸੁਮਾਲ ਸਭਨੀ ਕੱਟੀ ਸੋ ਵਸੈ ਸਹਿ ਬਿਨ ਘੱਟ ਨਾ ਕੋਏ ਨਾਨਕ ਤੇ ਸੁਹਾਗਣੇ ਜਿਨਾ ਗੁਰਮੁਖ

ਗਿਆਨ ਹੀਣੰ ਅਗਿਆਨ ਪੂਜਾ ਅੰਧਵਰਤਾਵਾ ਭਾਉ ਦੂਜਾ ਗੁਰਬਨ ਗਿਆਨ ਧਰਮ ਬਿਨ ਧਿਆਨ ਸਜਵਨ ਸਾਖੀ ਮੂਲੋ ਨਾ ਬਾਕੀ ਮਾਣੂ ਕੱਲੇ ਉੱਠੀ ਚੱਲੇ ਸਾਧ ਨਾਹੀ ਆਵੇ ਹੀ ਗੱਲੇ ਰਾਮ ਚੁਰਾਏ ਦਲ ਸਮੇਲ ਵੈ ਅੰਤਰ ਬਲ ਅਧਿਕਾਰ ਮੰਤਰ ਕੀ ਸੈਨਾ ਸੇਵੀਐ ਮੰਤਨ ਜੂਜ ਅਪਾਰ ਸੀਤਾ ਲੈ

ਸਭ ਬੁੱਧੀ ਜਾਲੀਐ ਇਕ ਰਹਿ ਤਤ ਗਿਆਨ ਮਾਥੈ ਜੋ ਤੁਰ ਲਿਖਿਆ ਸੋ ਮਿਟ ਨਾ ਸਕੈ ਕੋਇ।

ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ, ਹਰ ਗਿਆਨੀਆਂ ਕੀ ਰੱਖਦਾ ਹਉ ਸਦ ਬਲਿਹਾਰੀ ਤਾਸ, ਗੁਰਮੁਖ ਜੋ ਹਰ ਸੇਵ ਦੇ ਜਨ ਨਾਨਕ ਤਾਂ ਕਾ ਦਾਸ।

ਗੁਰ ਗਰੜ ਸਬਦ ਮੁਖ ਪਾਏ ਜਿਨ ਕੋ ਪੁਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮੇਰੇ ਸਤਿਗੁਰ ਨਿਰਮ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿ ਸੇ ਤੇ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ।

ਨਾਮ ਮੇਰਾ ਆਧਾਰੋ, ਸਾਥ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਾਨਿਆ ਵਸਿਆ, ਜਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬੇਟਾ, ਜਿਹਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਾ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰਿਆ, ਪੰਚ ਦੂਤ ਤੁਰ ਵਸ ਕੀਤੇ, ਕਾਲ ਕੰਠ ਕੋ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਸਾਚੀ ਲਵੇ ਬਿੰਦੇ ਨਿਮਾਣੀ, ਦੇਹ ਨਿਮਾਣੀ ਲਵੇ ਬਾਜੋ, ਕਿਆ ਕਰੇ ਬੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਈ, ਕਿਰਪਾ ਕਰ ਬਨਵਾਰੀਆ,

ਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਤੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ

ਆਇਆ ਕਹਿ ਨਾਨਕ ਜਿਸਨੂੰ ਆਪ ਸੁੱਟਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਾਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕੰਨਿਓ ਤਿੱਖੀ ਵੱਲੋਂ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ

ਹਰਸੁ ਰਹੁ ਚਿਤ ਲਾਇ ਕਹੇ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੈ ਇਹ ਸਹਿ ਸਾਹਿਬ ਜਾਇ ਜੀਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਮੈਲੇ ਤਿੰਨ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੈ ਜਿਉਂ ਬਿਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੋ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ

ਇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾੜੀ ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਟ ਪਾਏ ਜਿਸਨੂੰ ਅੰਧਨ ਹਰਲੇ ਬਲਾਕੇ ਜਾਗਤ ਰਹਿਣ ਵਿਹਾੜੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਐ ਮਨੋਂ ਕਿਉਂ ਵਿਸਾਰੀਐ ਵੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏ ਵੜਦਾਤਾ ਸੋ ਕਿਉਂ ਮਨੋਂ ਵਿਸਾਰੀਐ ਜੈਸ

ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰਪ੍ਰਸਾਦੇ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ ਕਹਿ ਨਾਨਕੇ ਨੇ ਤੁਰਿਆ ਦੱਸੇ ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚ ਹੈ ਸੁਣਨਾ ਨੂੰ ਪਠਾਏ ਸੱਚ ਹੈ ਸੁਣਨਾ ਨੂੰ ਪਠਾਏ ਸ੍ਰੀ ਲਾਏ ਸੁਣੋ ਸਤ ਬਾਣੀ ਜੇ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸੱਚ

ਸਦਾ ਸਚ ਧਿਆਵ ਹੈ, ਸਚੋ ਧਿਆਵ ਹੈ ਜਾਂ ਤੁਧ ਭਾਵ ਹੈ, ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੈ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ

ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ

ਸੇਵਾ ਸੰਭਾਲ ਦਾ ਸੇਵਾ ਸੰਭਾਲ ਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ